ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਉ ਨਿਧਾਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ, ਸਰਬੰਸ ਦਾਨੀ, ਪੁੱਤਰਾਂ ਦੇ ਦਾਨੀ, ਸਭ ਥਾਈ ਹੋਏ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲ

ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ, ਕਰੁਣਾ ਨਿਧਾਨ ਦਇਆ ਦੇ ਸਾਗਰ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸੱਚੇ ਸਤਿਗੁਰੂ ਜੀਓ, ਆਪ ਜੀ ਦੇ ਹਜ਼ੂਰ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਗਰੀਬ ਨਿਵਾਜ, ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਜਗਦੇਵ ਸਿੰਘ ਜੀ, ਬੀਬੀ ਮਨਦੀਪ ਕੌਰ ਜੀ ਤਿਨ੍ਹਾਂ ਦੇ ਭੁਜੰਗੀ, ਭਾਈ ਪ੍ਰਭ ਸ਼ਰਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਸੰਬੰਧ ਵਿੱਚ ਗਰੀਬ ਨਿਵਾਜ, ਆਪ ਜੀ ਨੇ ਪਰਿਵਾਰ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖ ਕੇ ਬਲ ਉਦਮ ਬਖਸ਼ਿਆ, ਸਤਿਗੁਰ ਜੀ ਸਮਾਗਮ ਰਖਾਏ, ਗਰੀਬ ਨਿਵਾਜ ਜੀਓ, ਸਰਵ ਪ੍ਰਥਮ ਆਪ ਜੀ ਦੀ ਕਿਰਪਾ ਸਦਕਾ ਜੋ ਆਪ ਜੀ ਨੇ ਸੀਸ ਤੇ ਮੇਰਾ ਭਰਿਆ ਹੱਥ ਰੱਖ ਕੇ ਭੁਜੰਗੀ ਵੱਲੋਂ ਸ੍ਰੀ ਸਹਿਜ ਪਾਠ ਕਰਵਾਇਆ ਸੀ ਗਰੀਬ ਨਿਵਾਜ, ਸਰਵ ਪ੍ਰਥਮ ਤਿਨ੍ਹਾਂ ਦੇ ਭੋਗ ਪਾਏ ਗਏ ਹਨ, ਸਤਿਗੁਰ ਸੱਚੇ ਪਾਤਸ਼ਾਹ ਜੀਓ ਉਪਰੰਤ ਸੁੰਦਰ ਦੀਵਾਨ ਸਜਾਏ ਗਏ, ਸਜੇ ਦੀਵਾਨਾਂ ਵਿੱਚ ਹਰ ਜਸ ਸ੍ਰੀ ਗੁਰਬਾਣੀ ਜੀ ਦਾ ਕੀਰਤਨ ਹੋਇਆ, ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਗਾਇਨ ਹੋਇਆ, ਗਰੀਬ ਨਿਵਾਜ ਜੀਓ ਸ੍ਰੀ ਸਹਿਜ ਪਾਠ ਹਰੀ ਜਸ ਸ੍ਰੀ ਗੁਰਬਾਣੀ ਜੀ ਦਾ ਗਾਇਨ ਸਮੁੱਚੀ ਗੁਰਬਾਣੀ ਜੀ ਸੱਚ ਖੰਡ ਪ੍ਰਵਾਨ ਕਰਨੀ ਹਾਜ਼ਰੀ ਲਾਉਣੀ ਗਰੀਬ ਨਿਵਾਜ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ ਸਤਿਗੁਰ ਸੱਚੇ ਪਾਤਸ਼ਾਹ ਜੀਓ, ਗੁਰਬਾਣੀ ਜੀ ਦਾ ਪਾਠ ਕਰਦਿਆਂ ਗਾਇਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਸਮਝ ਕੇ ਮਾਫ਼ ਕਰਨਾ, ਅਗਾਂਹ ਤੋਂ ਸਮੱਤ ਬਖਸ਼ੋ ਗਰੀਬ ਨਿਵਾਜ ਜੀਓ, ਸਤਿਗੁਰ ਜੀ ਕਿਰਪਾ ਕਰੋ ਗਰੀਬ ਨਿਵਾਜ, ਭੁਜੰਗੀ ਪ੍ਰਭ ਸ਼ਰਨ ਸਿੰਘ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖਣਾ ਜੀਓ, ਆਪ ਜੀ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਇਸ਼ਨਾਨ ਭਰੋਸੇ ਦੀਆਂ ਦਾਤਾਂ ਬਖਸ਼ਣੀਆਂ ਗਰੀਬ ਨਿਵਾਜ, ਸਤਿਗੁਰ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਜੀ, ਦੈਵੀ ਗੁਣ ਬਖਸ਼ਣੇ ਖਾਲਸੇ ਵਾਣੇ ਗੁਣ ਬਖਸ਼ਣੇ ਸਤਿਗੁਰ ਸੱਚੇ ਪਾਤਸ਼ਾਹ ਜੀਓ, ਪਤਿਤ ਪਾਵਨ ਅੰਤਰ ਜਾਮੀ ਗੁਰੂ ਕਲਗੀ ਧਰ ਮਹਾਰਾਜ, ਸਦਾ ਆਪਣੇ ਸੀਸ ਤੇ ਮੇਰਾ ਭਰਿਆ ਹੱਥ ਰੱਖਣਾ, ਸਦਾ ਗਰੀਬ ਨਿਵਾਜ ਆਪ ਜੀ ਆਪਣੀ ਦੱਸੀ ਹੋਈ ਰਹਿਤ ਵਿੱਚ ਤਿਆਰ ਬਰ ਤਿਆਰ ਰੱਖਣਾ ਗਰੀਬ ਨਿਵਾਜ, ਉੱਚਾ ਸੁੱਚਾ ਗੁਰਮੁਖਾਂ ਵਾਲਾ ਜੀਵਨ ਬਖਸ਼ਣਾ, ਸਤਿਗੁਰ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ, ਮਾਤਾ ਪਿਤਾ ਦਾ ਆਗਿਆਕਾਰ ਬਣਾਉਣਾ, ਪੰਥ ਖਾਲਸੇ ਦਾ ਸੇਵਾਦਾਰ ਬਣਾਉਣਾ ਗਰੀਬ ਨਿਵਾਜ, ਉੱਚ ਵਿਦਿਆ ਦੀਆਂ ਦਾਤਾਂ ਬ੍ਰਹਮ ਵਿਦਿਆ ਦੀਆਂ ਦਾਤਾਂ ਬਖਸ਼ਣੀਆਂ ਗਰੀਬ ਨਿਵਾਜ, ਸਤਿਗੁਰ ਜੀਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲ ਚੁੱਕ ਖਿਮਾ ਕਰਨਾ ਅਗਾਂਹ ਤੋਂ ਸਮੱਤ ਬਖਸ਼ੋ, ਸਤਿਗੁਰ ਜੀ ਆਪ ਜੀ ਦੇ ਬਖਸ਼ਿਆਂ ਭੰਡਾਰਿਆਂ ਵਿੱਚੋਂ ਪਵਿੱਤਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀਓ, ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਭੋਗ ਲਾਭ ਆਪ ਜੀ ਦਾ ਸੀਤ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤੇ, ਜੋ ਜੀ ਜਪੇ ਸੋ ਸਤਨਾਮ ਸ੍ਰੀ ਵਾਹਿਗੁਰੂ ਜਪੇ, ਗਰੀਬ ਨਿਵਾਜ ਜੀਓ ਜਿਨ੍ਹਾਂ ਭੰਡਾਰਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੀਆਂ ਰਸਤਾਂ ਹਾਜ਼ਰ ਹੋਈਆਂ ਹਨ, ਗਰੀਬ ਨਿਵਾਜ ਸੇਈ ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਵਿਘਨਾਂ ਦਾ ਨਾਸ ਕਰਨਾ ਗਰੀਬ ਨਿਵਾਜ, ਸਮੂਹ ਸੰਗਤਾਂ ਦੀਆਂ ਹਾਜ਼ਰੀ ਪ੍ਰਵਾਨ ਕਰਨੀ, ਸਮੂਹ ਸੰਗਤਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਣੀਆਂ ਗਰੀਬ ਨਿਵਾਜ, ਸਤਿਗੁਰ ਸੱਚੇ ਪਾਤਸ਼ਾਹ ਆਪਣੇ ਪੰਥ ਖਾਲਸੇ ਦੀ ਚੜ੍ਹਦੀ ਕਲਾ ਕਰਨੀ ਗਰੀਬ ਨਿਵਾਜ, ਸਤਿਗੁਰੂ ਜੀਓ ਆਪ ਜੀ ਆਪਣੇ ਸ੍ਰੀ ਮੁਖਵਾਖ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ, ਸੁੱਖ ਹੋਵੇ ਨਾਮ ਜਿੱਤਿਆ ਵੈ

ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹੂ।

ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭਰਮਿਓ ਦੁਬਿਧਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਇ ਬਸਿਓ ਸਿਰ ਕਰ ਵੱਤ ਧਰਾਹੇ ਮਨ ਕੀ ਮੈਲ ਨ ਉਤਰੈ ਇਹ ਬਿਧ ਜੇ ਲੱਖ

ਕਹੋ ਨਾਨਕ ਤਿਸ ਭਇਓ ਪਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ

जात मह जोत, जोत मह जाता, अकल कला भरपूर रहया। तू सच्चा साहिब,

ਤੋਖੀ ਗਾਵਣ ਤੁਦਨੋਂ ਵੀਰ ਕਰਾਰੇ ਗਾਵਣ ਤੁਦਨੋਂ ਪੰਡਿਤ ਪੜਨ ਰਖੀਸ਼ਵਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਦਨੋਂ ਮੋਹਣੀਆਂ ਮਨ ਮੋਹਨ ਸਵਰਗ ਮੱਛ ਪਿਆਲੇ ਗਾਵਣ ਤੁਦਨੋਂ ਰਤਨੋਂ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਦਨੋਂ ਜੋਧ ਮਹਾਂਬਲ ਸੂਰਾ ਗਾਵਣ ਤੁਦਨੋਂ ਖਾਣੀ ਚਾਰੇ ਗਾਵਣ ਤੁਦਨੋਂ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਦਨੂੰ ਗਾਵਨ ਜੋ ਤੁਦ ਭਾਵਨ

ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ

ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਦਵੇਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕਰ ਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ

ਸਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ

ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਨ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਆਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੁੱਟੀ ਜਮਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਥਾ, ਤੇਰੇ ਭਗਤ ਸਲਾਹਣ ਤੁਧ ਜੀ।

ਕਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ।

ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ।

ਰੇ ਦੁਸ਼ਟ ਸਭੈ ਧਮਕਾਵੋ, ਆਪ ਹੱਦ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਣ ਕੋ ਆਸੰਗਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੇ ਛਾੜ ਕੋਈ ਅਵਰ ਨਾ ਧਿਆਹੂੰ, ਜੋ ਬਰ ਚਾਹੂੰ ਸੋ ਤੁਮ ਤੇ ਪਾਹੂੰ, ਸੇਵਕ ਸਿੱਖ ਹਮਾਰੇ ਤਾਰੀ ਆਹ, ਚੁਨ ਚੁਨ ਸਤਰੁ ਹਮਾਰੇ ਮਾਰੀ ਆਹ, ਆਪ ਹਾਦੈ ਮੁਝੇ ਉਬਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ, ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰਿਓ ਰੱਛਾ, ਰਾਖ ਲਿਓ ਮੋਏ ਰਾਖਣ ਹਾਰੇ ਸਾ

ਪੀਰ ਪਛਾਨੈ ਘਟ ਘਟ ਗਏ ਪਟ ਪਟ ਕੀ ਜਾਨੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੂੰ ਮੈਂ ਮਿਲਤ ਦੇਹੇ ਤਰ ਸਭ ਹੂੰ ਜੇਤੇ ਬਦਨ ਸ੍ਰਿਠ ਸਭ ਧਾਰੈ

ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਬੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਬਹਿਵ ਆਪ ਆਪਣੀ ਬਦ ਹੈ ਜੇਤੀ ਵਰਨਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰ ਕੇ ਵਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੁੱਪਾ ਅੰਡਜ ਜੇਰਜ ਸੇ ਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਯੋ ਸੰਕਰੇ ਕੈਠਾ ਸਗਰੀ ਸੁਸ਼ਟਿ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜਤਾ ਬਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਾਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਠਾਰੇ ਜੋ ਕਲ ਗੋਇ ਕਬਾਰ ਧਿਆਇ ਹੈ ਤਾਂ ਕਿ ਕਾਲ ਨਿਕਟ ਲਹਿ ਐ ਹੈ ਰੱਛਾ ਹੋਏ ਤਾਂ ਏ ਸਭ ਕਲ ਦੁਸ਼ਟ ਅਰਿਸ਼ਟ ਟਰੇ ਤਤਕਾਲ ਕਿਰਪਾ ਦਿਸ਼ਟਨ ਜਾਹੇ ਨੇ ਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿਦ ਸਿਦ ਕਰਮੋ ਸਭ ਹੋਈ ਦੁਸ਼ਟ ਛਾ ਛਵਾ ਸਕੇ ਨ ਕੋਈ ਏਕ ਬਾਰ ਜਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਨ ਨਰ ਨਾਮ ਤਿਉਹਾਰੋਂ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਉਹਾਰੀ ਆਪ ਹੱਦ ਲਿਹੋ ਉਭਾਰੀ ਸਰਬ ਠਾਵਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕੇਲਬਿਗ ਸਕਲ ਦੇਹੇ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ਾਇ ਕਰਤਾ ਸ੍ਰੀ ਅਸਤੁਜ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਵਾਂਛਤ ਫਲ ਪਾਵੈ ਸੋਈ ਦੁਖ ਨਾ ਦਿਸੇ ਵਿਆਪਤ ਕੋਈ ਅੜਿਲ ਸੁਨੇ ਗੁੰਗਯੋ ਜਾਹੇ ਸੁਰਸ ਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਗਣਾ ਤਿੰਨ ਨਰ ਕੇਰਾ ਹੈ ਉਹ ਯਾਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਾ ਸਹਿਸ ਭਣਿਜੈ ਅਰਧ ਸਹਿਸਵਨ ਤੀਨ ਕਹਿਜੈ ਭਾਦਰਵ ਸਦੀ ਅਸ਼ਟਮੀ ਰਵਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰੋ ਪਖਿਆ ਨੇ ਤ੍ਰਿਆ ਚਿਤਰੇ ਮੰਤਰੀ ਪੁਭ ਸੰਵਾਦੇ ਚਾਰ ਸੌ ਪੰਜ ਚਰਿੱਤਰ ਸਮਾਪਤਮ ਸਤਿ ਸ਼ੁਭਮ ਸਤਿ ਵਜੋਂ ਦੋਹਰਾ

ਰਾਜ ਵਿਚਾਰ ਅਪਣਾ ਜਨਮ ਜੈ ਪ੍ਰਤ ਪਰੀਐ ਚੌਂ ਚੌਂ ਸਤਰੁ ਹਮਾਰੇ ਮਰੀਐ ਦੇਖ ਤੇਖ ਜਗ ਮੈਂ ਦੋ ਚੱਲੈ ਰਾਖ ਆਮੇ ਔਰ ਨਾ ਦਲੈ ਤੁਮ ਮਮ ਕਰੋ ਸਦਾ ਪ੍ਰਤ ਪਾਰ ਤੁਮ ਸਾਹਿਬ ਮੈਂ ਦਾਸ ਤਿਹਾਰ ਜਾਨ ਆਪਣਾ ਮੁਝੇ ਨਿਵਾਜ

ਧਿਆਇ ਹੈ ਅੰਤ ਸਵਰਗ ਕੋ ਜਾਹੇ ਦੁਹਰਾ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਦੁਹਰਾ ਜਬ ਆਏ ਸਭ ਕੋ ਭਇਓ ਜਨਮ ਧਰਾ ਜਗ ਆਏ ਅਮੈ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ।

ਤੁਮਰੇ ਧਿਆਨ ਕਹੋ ਨਿਤੁੜ ਧਿਆਏ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼ ਕੋਟਿੰਦਰ ਬ੍ਰਹਮਾ ਕਿਤੇ ਰਾਵਸਸ ਕਰੋਰ ਜਰੇਸ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ਸੁਰਗਵਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਨੇ ਅਰ ਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਬਿਸ਼ਨ ਭਗਤ ਕੀ ਇਹ ਫਲ ਹੋਈ ਆਦ ਬਿਆਦ ਸ਼ਬ ਸਕੈ ਨ ਕੋਈ ਸਮਤ ਸਤਰੈ ਸਹਿਸ ਪਛਾਵਨ ਹਾੜ ਵਧੀ ਪ੍ਰਥਮ ਸੁਖਦਾਵਨ ਤੁਆ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਓ ਲਿਓ ਸੁਧਾਰਾ ਦੁਹਰਾ ਨੇਤਰ ਤੁੰਕੇ ਚਰਨ ਤਰ ਸਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮੱਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਕਹੇ ਹਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ

ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਮਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਨ ਆਈਆਂ।

ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋਂ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਗਿਓ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਹੈ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਾਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਦਗਰ ਧਾਰੀਆ

ਵਾ ਤਿਤ ਕਰ ਅਨਹਦ ਵਾਜੇ ਅਣਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰ।

ਭਰਪੂਰੇ ਬਿਨਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਛੈ ਤਿਸ ਕਾ ਹੋਏ ਉਧਾਰੋ। ਇਹ ਵਸਤ ਜੀ ਨਹਿ ਜਾਈ ਨਿਤ ਨਿਤ ਰਾਖੁਰ ਧਾਰੋ। ਤਮ ਸੰਸਾਰ ਚਰਨ ਲਗ ਤਰੀਆ ਸਭਨਾ।

ਨਹੀਂ ਆਪੇ ਤਰਸ ਪਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹ ਉੱਥੇ ਤੇਰੀ ਰੱਖ ਅਗਨੀ ਓਦਰ ਮਾਹ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਭਉ ਜਲ ਬਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹ ਬਿਰਧਾ ਗੋਏ ਨਾ ਜਾਏ ਜੇ ਆਵੈ ਤੁਦਿਆਏ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰੱਤਿਆਂ ਦਰਗਾਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ

ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈਰਦਾਸ ਜੀਓ ਪਿੰਡ।

ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਸਡਿੱਠੇ ਸ਼ਬਦ ਵਜਾਏ ਤੇਗ ਬਹਾਦਰ ਸਿਮਰਿਆ ਕਰਨਾਉਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣਗਾ ਸਤਿਗਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਰਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਾਜਰੇ ਦੀਵਾਨ ਦੀ ਰਮਤਾ ਆਪ ਜੀ ਪੁੱਤਰ ਬਾਣੀ ਸੋ ਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਤ ਸਪਸ਼ਟ ਬਾਣੀ ਬਣਨ ਦੀ ਦਾਤ ਬਖਸ਼ ਨੇ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫੁਲਭੇਟਾ ਕੀਤੀ ਦਰ ਕਰ ਵਿਖੇ ਕੀਤੀਆਂ ਸੇਵਾਵਾਂ ਦਾਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖਸ਼ਾਂਤ ਦੀ ਚੜ੍ਹਦੀ ਕਲਦਾਤਾ ਬਖਸ਼ ਨੇ ਬਲਜੀਤ ਸਿੰਘ ਸੁਪ੍ਰੀਤ ਕੌਰ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਲਈ ਭੁਜੰਗੀ ਦਾਤ ਵਾਸਤੇ ਕਾਰਜ ਸਫਲਤਾ ਵਾਸਤੇ ਅਰਦਾਸ ਬੇਨਤੀ ਕਰਨ ਪਰਿਵਾਰ ਦੀਆਂ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਨੀਆਂ ਸੁਖਜਿੰਦਰ ਸਿੰਘ ਵੱਲੋਂ ਮੈਗ੍ਰੇਸ਼ਨ ਕਾਰਜ ਸਫਲਤਾ ਵਾਸਤੇ ਸਰਬਜੀਤ ਕੌਰ ਪਵਿੱਤਰ ਸਰਬਜੀਤ ਕੌਰ ਪਰਿਵਾਰ ਨੂੰ ਤੰਦਰੁਸਤੀ ਲਈ ਸਰਦਾਰ ਤਾਰਾ ਸਿੰਘ ਗਿੱਲ ਦੀ ਤੰਦਰੁਸਤੀ ਲਈ ਚੜ੍ਹਦੀ ਕਲਾ ਲਈ ਪਰਿਵਾਰ ਵੱਲੋਂ ਅਰਦਾਸ ਹੈ ਕੁਲਵੀਰ ਸਿੰਘ ਦੀ ਸਿਹਤ ਲਈ ਪਰਿਵਾਰ ਨੂੰ ਅਰਦਾਸ ਹੈ ਪਰਿਵਾਰਾਂ ਦੀਆਂ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਦੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਸਮੂਹ ਬੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖਵਾਗ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

ਪੂਰਨ ਕਰਮ ਹੋਏ ਪ੍ਰਭ ਮੇਰਾ, ਸੋ ਕਹੋ ਟਲ ਗੁਰ ਸੇਵੀਐ, ਐਹਨਸ ਸਹਿਜ ਸੁਭਾਏ। ਦਰਸ਼

ਭਾਰੀ ਦੁਰਮਤ ਗਣੀ ਵੀ ਗੂਤੀ ਭਾਈ ਦੂਜੇ ਭਾਏ ਖੁਆਈ ਬਿਨ ਸਤਿਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੈ ਭਰਮ ਨਾ ਜਾਈ ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਨ ਰਹਾਈ ਸਾਚ ਸਹਿਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੁੱਝੈ ਭਾਈ ਗੁਰਬਿਨ ਮੱਗ ਨ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੈ ਭਾਈ ਕੂੜ ਬੋਲ ਬਿਖਾਈ

ਭਾਈ ਘਟ ਘਟ ਦੇ ਅਲੱਖ ਇਹ ਜਗ ਤਾਗੋ ਸੂਤ ਕੋ ਭਾਈ ਦੈਦ ਸਬਾਦੋ ਮਾਏ ਬਿਨ ਗੁਰ ਗਾਂਠ ਨਾ ਛੁਟਈ ਭਾਈ ਥਾਕੇ ਕਰਮ ਕਮਾਏ ਇਹ ਜਗ ਭਰਮ ਭੁਲਾਇਆ ਭਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲਿਆ ਭਾਓ ਮਨ ਵਸੈ ਭਾਈ ਭੈ ਮਰਨਾ ਸੱਚ ਲੇਖ ਮੱਜਨ ਦਾਨ ਚੰਗਿਆਈਆਂ ਭਾਈ ਦਰਗੈ ਨਾਮ ਵਿਸੇਖ ਗੁਰੂ ਅੰਕਸ ਜਿਨ ਨਾਮ ਦ੍ਰਿੜਾਇਆ ਭਾਈ ਮਨ ਵਸਿਆ ਚੁੱਕਾ ਭੇਖ ਇਹੋ ਤਨ ਹਾਠ ਸਰਾਬ ਕੋ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਿੱਤਰ ਸੁਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਤਾਂ ਦੇ ਮਨਾਂ ਚ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਸੋਹ ਦਰਿਆ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ ਕੀਰਤਨ ਦਰਮ ਜਾਂ ਕੀਰਤਨ ਰਾਹੀਂ ਜੁੜਨਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਹਾਰਾਜ ਜੀ ਕੀਰਤਨ ਕਰਦੇ ਆ ਪਹਿਲਾਂ ਦੀ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਆਪ ਜੀ ਨੂੰ ਦਰਬਾਰ ਸਾਹਿਬ ਦਾ ਕੀਰਤਨ ਜਥਾ 7:30 ਤੱਕ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ ਪ੍ਰੰਤ ਹਰ ਐਤਵਾਰ ਤਰ੍ਹਾਂ ਸੰਗਤੀ ਰੂਪ 'ਚ ਸਿਮਰਨ ਹੋਣਗੇ ਨਾਮ ਸਿਮਰਨ ਆਓ ਪਹਿਲਾਂ ਕੀਰਤਨ ਰਾਹੀਂ ਜੁੜਨਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ ਕੀ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਕੀਰਤਨ ਰਾਹੀਂ ਜੋੜੇ ਸਨ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵੱਲ ਦਾ ਕੀਰਤਨੀ ਜਥਾ, ਭਾਈ ਸਾਹਿਬ ਜੱਥਾ ਬਹੁਤ ਬਹੁਤ ਧੰਨਵਾਦ। ਆਮ ਸਿੰਘ ਨੂੰ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਹਰ ਨਾਮ ਨਾ ਲੱਭਈ ਬਿਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਉਹ ਬਿਨ ਸਤਿਗੁਰ

ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੇਦਾਰ ਅਤੇ ਸੇਵਾ ਸੰਭਾਲ ਦਾ ਧਿਆਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰੋ ਪਾਤਸ਼ਾਹ ਜੀ ਭਾਈ ਅੰਮ੍ਰਿਤਪਾਲ ਸਿੰਘ, ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰ ਬੰਦੀ ਸਿੰਘਾਂ ਦੀ ਬੰਦ ਖਲਾਸੀ ਕਰੋ ਪਾਤਸ਼ਾਹ। ਖਾਲਸਾ ਰਾਜ ਦੀ ਪਾਤਸ਼ਾਹ ਦੀ ਵਾਸਤੇ ਸਿੰਘਾਂ ਨੂੰ ਜੂਝਦਿਆਂ ਹੋਇਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੋ, ਸਿੱਖ ਰਾਜ ਦੀ ਬਖਸ਼ਿਸ਼ ਕਰੋ ਪਾਤਸ਼ਾਹ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨੇਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਸਤਿਗੁਰੂ, ਆਪ ਜੀ ਦੀ ਅਪਾਰ ਬਖਸ਼ਿਸ਼ ਸਦਕਾ ਸ਼ਾਮਾਂ ਵੇਲੇ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਵਿੱਚ ਹਰ ਜਸ ਗੁਰਬਾਣੀ ਕੀਰਤਨ ਸਿਮਰਨ ਹੋਇਆ ਗੁਰੂ ਪਾਤਸ਼ਾਹ ਜੀਓ, ਆਪ ਦੇ ਦਰ ਕਰਤੇ ਕਰਦਿਆਂ ਸੇਵਾ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਕੀਰਤਨ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਵਾਹਿਗੁਰੂ, ਅਣਜਾਣ ਬੱਚੇ ਸਮਝ ਕੇ ਮੁਆਫ਼ ਕਰਨਾ ਅੱਗੇ ਤੋਂ, ਇੱਕ ਮਨ ਇੱਕ ਚਿੱਤ ਬੰਦਗੀ, ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦੀ ਸੁਮਤ ਬਖਸ਼ਣਾ, ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨਾ, ਆਪਣੀ ਯੋਗ ਸੇਵਾ ਆਪ ਅੰਗ ਸੰਗ ਹੋ ਕੇ ਆਪ ਕਰਵਾ ਲੈਣੀ ਪਾਤਸ਼ਾਹ ਜੀਓ, ਆਪ ਦੇ ਦਰ ਘਰ ਦੀਆਂ ਸੰਗਤਾਂ ਵੱਲੋਂ ਗੁਰੂ ਪਾਤਸ਼ਾਹ ਜੀਓ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪੰਚਮੀ ਕੜਾਹ ਪ੍ਰਸ਼ਾਦੇ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਏ ਪ੍ਰਵਾਨਿਆ ਪ੍ਰਸ਼ਾਦ ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਤੇਰਾ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਗੁਰੂ ਪਾਤਸ਼ਾਹ ਜੀਓ, ਆਪਦੇ ਦਰ ਕਰਤੇ ਪੁੱਜੀਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਸਾਰੀ ਸੰਗਤ ਨੂੰ ਸੰਪੂਰਨ ਦੇਹ ਰੁਗਤਾ ਦੀ ਦਾਤ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ, ਅੰਮ੍ਰਿਤ ਵੇਲੇ ਦੀ ਸੰਭਾਲ, ਬਾਣੀ ਬਾਣੇ ਨਾਲ ਬਣ ਆਵੇ ਸਵਾਸਾਂ ਕਿਸੇ ਨਾਲ ਸਿੱਖੀ ਬਖਸ਼ਿਸ਼ ਕਰਨਾ, ਆਪਦੇ ਦਰ ਘਰ ਦੇ ਪ੍ਰੀਤਵਾਨ ਭਾਈ ਹਰਭਜਨ ਸਿੰਘ ਨਿੱਜਰ ਵੱਲੋਂ ਨਵੀਂ ਗੱਡੀ ਲੈਣ ਤੇ ਸ਼ੁਕਰਾਨਾ ਕਰਦੇ ਹੋਏ ਅਰਦਾਸ ਕਰਦੇ ਨੇ, ਗੁਰੂ ਪਾਤਸ਼ਾਹ ਜੀ ਪਰਿਵਾਰ ਤੇ ਚੜ੍ਹਦੀ ਕਲਾ ਤੰਦਰੁਸਤੀ ਦੇਹ ਰੁਗਤਾ ਦੀ ਦਾਤ, ਸੁੱਖ ਹੰਡਾਉਣੀ ਗੱਡੀ ਬਖਸ਼ਿਸ਼ ਕਰਨਾ ਪਾਤਸ਼ਾਹ ਜੀ, ਬੇਦੀ ਪਰਿਵਾਰ ਵੱਲੋਂ ਸਰਦਾਰ ਸੁਰਿੰਦਰ ਸਿੰਘ ਬੇਦੀ ਪਰਿਵਾਰ ਵੱਲੋਂ ਸ਼ੁਕਰਾਨੇ ਦੀ ਅਰਦਾਸ, ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਦੇਹ ਰੁਗਤਾ ਦੀ ਦਾਤ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਪਾਤਸ਼ਾਹ, ਅੰਸ਼ਿਕਾ ਵੱਲੋਂ ਗੁਰੂ ਪਾਤਸ਼ਾਹ ਗ੍ਰੈਜੂਏਸ਼ਨ ਹੋਣ ਦੀ ਖੁਸ਼ੀ ਤੇ ਸ਼ੁਕਰਾਨਾ ਕਰਦੇ ਹੋਏ ਅਰਦਾਸ ਕਰਦੇ ਨੇ, ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਗੁਰੂ ਪਾਤਸ਼ਾਹ, ਆਈਆਂ ਸਾਰੀਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪਟਾਵਾਂ ਦਰ ਪ੍ਰਵਾਨ ਕਰਨੀਆਂ, ਛੇ ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਹਾਜ਼ਰੀ ਦਰ ਕਰ ਸੱਚਖੰਡ ਵਿਖੇ ਪ੍ਰਵਾਨ ਕਰਨੀ, ਦਰੋਂ ਘਰੋਂ ਪਾਵਨ ਅਟਲ ਹੁਕਮਨਾਮੇ ਬਖਸ਼ ਕੇ ਸੰਗਤ ਨੂੰ ਕਿਰਤਾਰਥ ਕਰਨਾ ਗੁਰੂ ਪਾਤਸ਼ਾਹ ਜੀ, ਇਸ ਵੇਲੇ ਸੁੱਖ ਆਸਨ ਕਰਨ ਦੀ ਆਗਿਆ ਬਖਸ਼ੋ, ਭੁੱਲ ਚੁੱਕ ਦੀ ਖਿਮਾ ਬਖਸ਼ੋ, ਸਹੀ ਪਿਆਰੇ ਜਨ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਤੇ ਕਮਨ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸਜਨ ਅਸੀਂ ਸਿੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦਲੇ ਨਿਤ ਪਵਨ ਸਦਣ ਹਾਰਾ ਸਿਮਰਿਆ ਨਾਨਕ ਸੇ ਦੇਹਾਵਨ ਰਗ ਆਸਾ ਮਹਿਲਾ ਪਹਿਲਾ ਛੇ ਗਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜਾ ਕਰ ਕਰਤੇ ਕੀਰਤ ਹੋਏ ਸੋ ਕਰ

ਤੇ ਕੇ ਕੀਤੇ ਵੇਸ। ਰਾਧਨਾ ਸ੍ਰੀ ਮਹਿਲਾ ਪਹਿਲਾ, ਗਗਨ ਮਾਇ ਥਾਲ, ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ, ਭਵ ਖੰਡਨਾ ਤੇਰੀ ਆਰਤੀ, ਅਨਹਤਾ ਸਬਦ ਵਾਜੰਤ ਪੇਰੀ।

ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਮੈ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਹਜਾਏ ਤੇਗ ਬਹਾਦਰ ਸਿਮਰਿਆ ਕਰੁਣਾ ਨਿਧਾਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰਿਆ ਇਸ ਵੇਲੇ ਆਪ ਜੀ ਦੀ ਹਜ਼ੂਰੀ ਸੰਗਤ ਬਾਣ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਸੁਖਾ ਸੁਨੇ ਸੋਹਿਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਭੁੱਲਾਂ ਦੀ ਮਾਫੀ ਬਖਸ਼ੋ ਅਗਾਂਹਾਂ ਆਸੇ ਸਮਤ ਬਖਸ਼ੇ ਆਪ ਜੀ ਦੇ ਭਾਣੇ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹੋਣਾ ਚੱਲ ਕੇ ਬਿਰਾਜ ਮੈਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਜਾਗਰਤ ਬਖਸ਼ ਕੇ ਦਰਸ਼ਨ ਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਹੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੀਮ ਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Hi, Guru. Hi. Hi, Guru. Hi, Guru. Hi, Guru.

Vaheguru, Vaheguru, Vaheguru, Vaheguru, Vaheguru, Vaheguru.

वाहे गुरु वाहे गुरु वाहे गुरु वाहे गुरु वाहे गुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

आहे गुरु आहे गुरु आहे गुरु आहे गुरु आहे गुरु आ

वाहेगुरु वाहेगुरु वाहेगुरु वाहेगुरु वाहेगुरु वाहेगुरु।

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

वाहेगुरु वाहेगुरु वाहेगुरु वाहेगुरु गुरु वाहेगुरु गुरु

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

You know,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru.

Peru.

Guru.

Hello.

Hello. Hi. Hello. Hi. Hello. Hi. Hello.

Hello.

Hello.

Hello.

Peru.

Hello.

Hello.

Oh, hi, Guru.

Why,

Hi, hello. Hi, hello. Hi, hello. Hi, hello. Hi, hello. Hi, hello.

Hello.

Peru, oh, hi, Peru.

Hello.

Hello.

Hello.

Hello.

पुरख दृष्ट सुजानी सच हुक्म तुम्हारा तख्त निवासी।

ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ

ਨਹੀਂ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ, ਸੇ ਸਿਮਰੇ ਜਿਨ ਆਪ ਸਿਮਰਾ, ਹੇ ਨਾਨਕ ਤਾ ਕੇ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੁੱਛਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੇ ਸੁੱਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਹੇ, ਅੰਮ੍ਰਿਤ ਨਾਮ ਮ੍ਰਿਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਗੋ ਸਿਮਰੇ ਸੇ ਤਨਵੰਤੇ, ਪ੍ਰਭ ਗੋ ਸਿਮਰੇ ਸੇ ਪਤਵੰਤੇ, ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਗੋ ਸਿਮਰੇ ਸੇ ਬੇ ਮਹਤਾਜੇ, ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਗੋ ਸਿਮਰੇ ਸੇ ਸੁਖਵਾਸੀ, ਪ੍ਰਭ ਗੋ ਸਿਮਰੇ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗਰ ਵਾਲਾ, ਪ੍ਰਭ ਗੋ ਸਿਮਰੇ ਸੇ ਪਾਰੁਪਕਾਰੀ, ਪ੍ਰਭ ਗੋ ਸਿਮਰੇ ਤਨ ਸਦਬਲਹਾਰੀ, ਪ੍ਰਭ ਗੋ ਸਿਮਰੇ ਸੇ ਮੁਖ ਸੁਭਾਵੇ, ਪ੍ਰਭ ਗੋ ਸਿਮਰੇ ਤਨ ਸੂਖ ਬਿਹਾਵੇ।

ਨਾਨਕ ਏ ਪ੍ਰਭ ਸਾਤ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਇ ਜੈ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪਰ ਹਰ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵ ਸੂਕ ਨੇਰੇ ਸਗਲ ਸਿਰਠ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸਤਰਾ ਅਨਕ ਮਾਇਆ ਰੰਗ ਤਿਖਨਾ ਬੁਝਾਵੈ ਹਰ ਕਾ ਨਾਮ ਜਪਤ ਅਗਾਵੈ ਜੇ ਮਾਰਗ ਏ ਜਾਤ ਅਕੇਲਾ ਤੈ ਹਰ ਨਾਮ ਸੰਘੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਵਿਗਨ ਜਾਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੈ

ਨਾਲ ਪਛਾਣੂ। ਜੈ ਮਹਾਂ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਪਰਸ਼ਾਮ। ਜਾਹ ਤ੍ਰੇਖਾ ਮਨ ਤੁਝ ਆ ਕਰਖਿਆ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ। ਹਰਗਾ ਨਾਮ ਦਾਸ ਕੀ ਓਟ, ਹਰ ਕੇ ਨਾਮ ਦਰੇ ਜਨ ਕੋਟ। ਹਰ

ਖਬਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤਰ ਦਵਸਾ ਸੰਤ ਪ੍ਰਤਾਪ ਦੁਰਤ ਸਭ ਨਸਾ ਸੰਤ ਕਾ ਸੰਗਵਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲਕ ਸ਼ਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਬੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸੇਮ੍ਰਿਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀ ਬਹੁ ਜਤਨਾ ਬੁਨ ਦਾਨ ਹਾਂ ਮੈਂ ਬਹੁ ਰਤਨਾ ਸਰੀਰ ਘਟਾਏ ਹਉਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ

ਪ੍ਰਭਰਾਤੇ ਤੁਮਰੀ ਉਸਤਾ ਤੁਮ ਤੇ ਹੋਏ ਨਾਨਕ ਵਰਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਰਖੋ ਨਾਮ ਜਪ ਨਿਰਬਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ

ਸੰਭਾਲ ਜਿਨ ਕੀਆ ਤਸਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਗਵਨ ਮੂਲ ਤੇ ਗਵਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਪੁਰ ਸਾਗ ਸੈਨ ਮੁਖ ਪਿਆਉ ਬੈਠ ਗਉ ਦੈਨ ਏ ਨਿਰਗੁਣ ਗੁਣ ਕਸ਼ੂ ਨਾ ਬੁੱਝੈ ਬਖਸ਼ ਲਿਹਉ ਤਉ ਨਾਨਕ ਸਿਜਾ ਜੇ ਪ੍ਰਸਾਦ ਧਾਰੁ ਪੁਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਬਸਾ ਦੀਨੇ ਹਸਤ ਪਾਮ ਕਰਨ ਨਿਤ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੁੜ ਅੰਧ ਬਿਆਪੇ ਨਾਨਕ ਕਾਢ ਲਿਓ ਪਰ ਬਿਆਪੇ ਆਦਿ ਅੰਤ ਜੋ ਰੱਖ ਨਹਾਰ ਤੁਸੀਂ।

ਚੰਦਨ ਲੇਪ ਉਤਾਰੇ ਤੋਹੇ ਗਰਦ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਬਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਦਰ ਮਲ ਮਾਇਆ ਸ਼ਬਸ ਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਸ਼ਰਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਰ ਤਨ ਸਵਾਹ ਗਲ ਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨੰਦਾ ਕੈਸੇ ਮਾਰਗ ਪਾਵੇ ਕਰਕੇ ਲਿਹੋੜ ਨਿਭਾਵੈ ਕਹਾਂ ਬੁਝਾਰਤ ਬੁੱਝੈ ਡੋਰਾ ਨਸਕਈਐ ਤੋ ਸਮਝੇ ਪੂਰਾ ਕਹਾਂ ਬਿਸਨਪਦ ਗਾਵੇ ਗੁੰਗ ਜਤਨ ਕਰੈ ਤਾ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਹਾਵਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੇ ਨਾ ਚੀਤ ਬਹਿ ਜੋ ਬਹਿ ਰਾਈ ਤਾ ਸਿਉ ਪ੍ਰੀਤ ਬਲਵਾ ਕਹਿ ਗ੍ਰਹਿ ਭੀਤਰ ਬਸੇ ਅਣਦ ਕੇ ਰਮਾਇਆ ਰੰਗ ਰਸਾਏ

ਬਿਨ ਨਾਮ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੇ ਪਾਵੇ ਏਕ ਪਸਤਕਾਨ ਬਿਖੋੜ ਗਵਾਵੇ ਏਕ ਭੀਨਾ ਦੇ ਦਸ ਭੀ ਹਿਰਲੇ ਤੋ ਮੂੜਾ ਕਾਹੋ ਕਾਹਾ ਕਰੇ ਠਾਕੁਰ।

ਨਾਨਕ ਤਿਨ ਪਾਇਆ ਅਗੰਤ ਸ਼ਾਪਨੀ ਦੇ ਰਾਸ ਖਾਤ ਪੀ ਵਰਤ ਅਣਤ ਉਲਾਸ ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾ ਵੀ ਖੋਵੈ ਬਹੁਰਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸ ਆਗਿਆ ਰਾਖੇ ਪ੍ਰਭੂ ਕੀ ਆਗਿਆ ਮਾਨੈ ਮਾਥੇ ਉਸ ਤੇ ਚੌਗਨ ਕਰੇ ਨਿਹਾਲ।

ਦੇ ਅੰਧ ਅੰਧਾਰ ਬਟਾਊ ਸਿਓ ਜੋ ਲਾਵੇ ਨਹੀਂ ਤਾਂ ਗੁਵਾਤ ਨਾ ਆਵੇ ਕਿਸੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕਾ ਬਲਾਏ ਲਾਈ।

ਅਭਿਮਾਨ ਮਿਥਿਆਪ ਸੁਪ੍ਰਗਰ ਤੁਗਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰਕੇ ਸਰਨ ਮਿਥਿਆ ਸਰਵਣ ਬਰਨਿੰਦਾ ਸੁਨਹਿ ਮਿਥਿਆ ਸਵਰ ਦਰਭ ਗੋ ਹਿਰੇ ਮਿਥਿਆ ਨੇਤਰ ਪੇਖਤ ਪਾਰਥਰੇ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਗੋ ਧਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨ ਪਰ ਪੁਕਾਰਾ ਮਿਥਿਆ ਬਾਸ ਰੇਤ ਬੇਕਾਰਾ ਬਿਨ ਬੁੱਝੇ ਮਿਥਿਆ ਸਭ ਹੈ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਗਤ ਕੀ ਆਰਜਾ ਸਾਜ ਬਿਨਾ ਕਹਿ ਹਵ ਸੁੱਚਾ ਬਿਰਥਾ ਨਾਮ ਬਿਨਾ ਧਨ ਅਨ ਮੁਖਾਵ ਤਾਕੇ ਦੁਰਗੰਧ ਬਿਨ ਸਿਮਰੰਦਰ ਰੈਨ ਬਿਰਥਾ ਬਿਹਾਏ

ਹੈ ਮਾਨੇ ਆਪੇ ਆਪ ਆਪ ਕਰਤ ਨਬੇਰਾ ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ ਬਾਪ ਸਿਆਨਮ ਸਗਲ ਤੇ ਰਹਿਤ ਸਭ ਕੁ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਸਲੈ ਲੜ ਲਾਏ ਥਾਨ ਥਰੰਤਰਿਆ ਸਵਾਏ।

ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਸੇ ਤਿਆਗ ਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜੇ ਮਨਾਟ ਪਹਿਰ ਤਾਕਾ ਜਸ ਗਾਵੀਜੈ ਜੇ ਪ੍ਰਸਾਦ ਤੁਜ ਸਭ ਕਉ ਮਨ ਭੁਖ ਤਾਕੋ ਜਸ ਰਸਨ ਮਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗੇ ਮਾਨ ਪਾਵੇ ਨਾਨਕ ਪਾਤ ਸੇਤੀ ਕਰ ਜਾਵੇ

ਕਰਤ ਸਗਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰਾ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੇ ਕਰਨ ਨਾਥ ਜੇ ਪ੍ਰਸਾਦ ਵੇਖੇ ਬਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ

ਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂਰਤ ਤਾਗੋ ਜਾਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵੇਂ ਸਾਜ, ਰੇ ਮਨ ਮੇਰੇ ਤੂੰ ਤਾਸਿਓ ਰਾਜ। ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ।

ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਊਜਲ ਹੋਤ ਸਾਧ ਸੰਗ ਬਾਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟਾ ਸੁਗਿਆਨ ਸਾਧਕ ਸੰਗ ਬੁੱਝੇ ਪ੍ਰਭ ਨੇਰਾ ਸਾਧ ਸੰਗ ਸਬੋਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪੁਰਾਨੀ ਨਾਨਕ ਸਾਧਕੀ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲਾਇ ਸਾਧਕ ਸੰਗ ਸਦਾ ਪ੍ਰਫੁਲਾਇ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੰਚਾ ਸਾਧ ਸੰਗ ਹੈ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ ਸਾਧ ਸੰਗ ਦੁਸ਼ਮਨ ਸਾ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹਿ ਬੈਰ ਸਾਧਕ ਸੰਗ ਨਾ ਬੀਂਗਾ ਬੈਰ ਸਾਧਕ ਸੰਗ ਨਾਹੀ ਕੋ ਮੰਦਾ ਸਾਧਕ ਸੰਗ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀ ਹਉ ਦਾਪ ਸਾਧਕ ਸੰਗ ਤਜੈ ਸਭਿਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧਕ ਸੰਗ ਨਾ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਾ ਗੋਚਰ ਲਹੈ ਸਾਧੂ ਕਹਿ ਸੰਗ ਆ ਜਾਰ ਸਹੈ ਸਾਧਕ ਸੰਗ ਬਸੇ ਥਾਨ ਉਚੈ ਸਾਧੂ ਕਹਿ ਸੰਗ ਮਹਿਲ ਪਹੁ ਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਗੁਰਬਾਨ ਸਾਧਕ ਸੰਗ ਸਭ ਗੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕਹਿ ਸੰਗ ਸੋ ਧਨ ਪਾਵੈ ਜਿਸ ਧੰਤੇ ਸਭ ਗੋਬਰ ਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕਹਿ ਸੰਗ ਪਾਪ ਰਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਸ਼ਕਾਰ।

ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧਰਤ ਬਸੈ ਨਾਨਕ ਉਧਰੈ ਸਾਧ ਸੁੰਦਰ ਸਾਹ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗਨਾ ਮੰਤੇ ਬਿਸਰਾਇ ਸਾਧ ਸੰਗ ਸਰਪਰ ਨਿਸਤਰਾਇ ਸਾਧਕ ਸੰਗ ਲਗੇ ਬ੍ਰਹਮ ਮੀਠਾ ਸਾਧੂ ਗਏ ਸੰਘਟ ਘਟ ਡੀਠਾ ਸਾਧ ਸੰਗ ਭਇਆ ਗਿਆ ਗਾਰੀ ਸਾਧ ਸੰਗਤ ਬਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਬੇਟੇ ਸੰਜੋਗ ਸਾਧ ਕੀ ਮਹਿਮਾ ਵੇਦਨਾ ਜਾਣੇ ਜੇਤਾ ਸੁਨਹਿ ਤੇਤਾ ਬਖਿਆਨੈ ਸਾਧ ਕਿਪਮਾ ਤੈ ਗੁਣ ਤੈ ਦੂਰ ਸਾਧ ਕਿਪਮਾ ਰਹੀ ਪ੍ਰਭੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉਛਤੇ ਉੱਚੀ ਸਾਧ ਕੀ ਸੋਭਾ ਮੁਛਤੇ ਮੁੱਚੀ ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਬੁਰਾ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋ ਹੋਏ ਅਵਰਨਾ ਪੇਖਾ ਏਕਸ ਬਿਨ ਕੋਏ ਨਾਨਕ ਲਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ

ਨਾਮ ਪ੍ਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਬ੍ਰਹਮ ਗਿਆਨੀ ਗਮਨ ਬ੍ਰਹਮਾਨੰਦ ਬ੍ਰਹਮ ਗਿਆਨੀ ਕਾ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਹਿਤਾ ਬ੍ਰਹਮ ਗਿਆਨੀ ਕਾ ਹੋਇਆ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਦ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ਼ ਬੜ ਭਾਗੀ ਪਾਈਏ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜੇ ਮਹੇਸਰ ਨਾਨ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕਾ ਸਗਲ ਮਨਮਾਹੇ ਬ੍ਰਹਮ ਗਿਆਨੀ ਕਾ ਗਾਉਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਇਆ ਦਾ ਆਖਿਆ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ

ਸਾਧ ਸੰਗ ਬਾਬੇ ਜਨ ਕੋ ਏਕਰ ਕਿਰਪਾ ਅੰਦਰ ਉਧਾਰੇ ਬਸ ਬਰੇਤ ਮੁਕਤ ਪਾਤਰ ਕੋ ਉਧਾਰੇ ਸਰਬ ਰੋਗ ਔਖਤ ਨਾਮ ਕਲਿਆਣ ਧਰਮ ਮੰਗਲ ਗੁਣ ਗਾਮ ਕਾਹੋ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲਾਇ ਸਿਨ ਗਿਆ ਧੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਚੰਦਨ ਭਾਏ ਦਿਨ ਪਾਇਆ

ਰਾਸ਼ਟਰਪਤੀ ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਏ ਤੀਰਥਵਾਸੀ, ਕਈ ਕੋਟ ਬਾਨ ਭਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਪਕਾ ਵਿਚਾਰੇ, ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਗੰਧ ਨਾ ਪਾਵੇ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰੇ, ਕਈ ਕੋਟ ਅਭਿਗ ਆਤਮ ਨਿਕੋਰ, ਕਈ ਕੋਟ ਪਰਦਰਬ

ਹਯਾ ਸਮਾਈ ਪ੍ਰਭਾਵੈ ਮਾਨੁਖ ਗਤ ਭਾਵੈ ਪ੍ਰਭਾਵਿਤ ਪਾਥਰ ਤਰਾਵੇ ਪ੍ਰਭਾਵਿਨ ਸਾਸ ਤੇ ਰਾਖੇ ਪ੍ਰਭਾਵਿਤ ਹਰ ਗੁਣ ਭਾਖੇ ਪ੍ਰਭਾਵਿਤ ਪਤਤ ਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸਰਿਆਂ ਕਾ ਸੁਮਾਮੀ ਖੇਲੇ ਬਗਸੇ ਅੰਦਰ ਜਾਮੀ

ਕਮੂੰ ਧਾਰੀ ਲਾਵੇ ਧਿਆਨ, ਕਬੂ ਧੜ ਤੀਰਥ ਇਸ਼ਨਾਨ, ਕਬੂ ਸੇ ਸਾਧਕ ਮੁਖਿਆਨ, ਕਬੂ ਕੀਟ ਹਸਤ ਪਤੰਗ ਹੋਏ, ਜੀਆਨ ਜੋਨ ਭਰਮੈ ਭਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੇ, ਜੋ ਪ੍ਰਭਾਵੇ ਤਮਿਨ ਚਾਵੇ, ਜੋ

ਖੰਦਾ ਗਿਆਨ ਕਰ ਕਿਰਪਾ ਸਿੱਖਿਆ ਹਿਰਦੈ ਗਰੀਬੀ ਵਸਾਵੇ ਨਾਨਕ ਈਹਾ ਮੁਖ ਤਿਆਗੇ ਸੁਖ ਪਾਵੇ ਤਰਵੰਤਾ ਕਰ ਕਰਵਾਵੇ ਤ੍ਰਿਨ ਸਮਾਨ ਕਰ ਸਗਨਾ ਜਾਵੇ ਬਹੁ ਲਸ਼ਕਰ ਮਾਨ ਖੁਬਰ ਕਰਿਆਸ ਬਲ ਪੀਤਰ ਸਾਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਰਮੇ ਹੋਏ ਜਾ ਬਸਮੰਤ

ਤੇਰੀ ਬਾਣੀ ਘਟ ਘਟ ਸੁਣੀ ਸਰਾਵਨ ਬਖਿਆਨੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰ ਸੋ ਜਨ ਉਦਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁਖ ਨਿਆਰ ਜਾ ਘਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮੈਂ ਤੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਹੱਥ ਕੋ ਰੱਖੇ ਨਾ ਕੋਏ ਸੰਤ ਕੇ ਦੁਖਨ ਦਾਨ ਭ੍ਰਸ਼ਟ ਹੋਏ ਸੰਤ ਕਿਰਪਾ ਨ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀਤਰੈ ਸੰਤ ਕੇ ਦੁਖਨ ਦੇ ਮੁਖ ਭਵੈ ਸੰਤਨ ਕੈ ਦੁਖਨ ਕਾਗਜੋਂ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਿਰਪਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾਂ ਕੋ ਰਾਹੇ ਨਾਨਕ ਸੰਤ ਭਾਵੈ ਥਾ ਹੋਏ ਵਿਗਤ ਪਾਹੇ ਸੰਤ ਕਾ ਨਿੰਦਕ ਮਾਹਤ ਤਾਈ ਸੰਤ ਕਾ ਨਿੰਦਕ ਖਿੰਟ ਕੰਨਾ ਪਾਈ ਸੰਤ ਕਾ ਨਿੰਦਕ ਮਾਹ ਧਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਯਾਰ ਦੀਨ ਸੰਤ ਕੇ ਨਿੰਦਕ ਸਰਬ ਰੋਗ ਸੰਤ ਕੇ ਨਿੰਦਕ ਸਦਾ ਬਿਜੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਲ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗਿਆ ਹੈ ਸੰਤ ਕਾ ਦੁਖੀ ਮਹਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮ ਮਰੈ ਸੰਤ ਕੀ ਦੁਖ ਨਾ ਸੁਖ ਤੇ ਡਰੈ ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੇ ਥਾ ਲੈ ਮਿਲਾਏ ਸੰਤ ਕਾ ਦੁਖੀ ਤਬੀ ਤੇ ਟੂਟਾ ਹੈ ਸੰਤ ਕਾ ਦੁਖੀ ਕਿਤੇ ਕਾਜ ਨਾ ਬਹੁਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਦਰ ਦੇ ਥੋਥਾ ਜੋ ਸਾਸ ਬਿਨਾ ਮਿਰਤਾ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ ਆਪਣ ਵੀ ਜਾਪੇ ਹੀ ਖਾਹੇ ਸੰਤ ਕੇ ਦੁਖੀ ਕੋ ਵਰਨਾ ਰਾਖਨ ਹਾਰ ਨਾਨਕ ਸੰਤ ਭਾਵੇ ਥਾ ਲੈ ਉਭਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜਲ ਵੀ ਹੁਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਰਹੀ ਰਾਜਾ ਹੈ ਜੋ ਪਾਵਕ ਇੰਦਰ ਨਹੀਂ ਧਰਾਪੈ ਸੰਤ ਕਾ ਦੁਖੀ ਛੁਟ ਅਕੇਲਾ ਜੋ ਬੁਹਾੜ ਦੀ ਲਖੇਤ ਮਾਹੇ ਦੁਵੇਲਾ ਸੰਤ ਕਾ ਦੁਖੀ ਧਰਮ ਤੇਰਾ ਸੰਤ ਕਾ ਦੁਖੀ ਸਤਮਥਿਆ ਕਹਿਤ ਕਿਰਤ ਨੰਦਕਾ ਧੁਰੀ ਭਇਆ ਨਾਨਕ ਜੋ ਤਸ ਭਾਵੇ ਸੋਈ ਥਿਆ ਸੰਤ ਕਾ ਦੁਖੀ ਬਿਗੜੂ ਪਏ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜੀਵ ਆਈਐ ਸੰਤ ਕੇ ਦੁਖੀ ਕੀ ਪੁਜਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕਾ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਗਿਰਤ ਨਾ ਮਿੱਠਾ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘੜ ਦਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭੂ ਕੀ ਉਸਤ ਕਰੋ ਦਿਨ ਰਾਤ ਸੇ ਧਿਆਵੋ ਸਾਸ ਗਿਰਾਸ

ਤਨ ਗਏ ਸਭ ਕੋਏ ਮਖੂਜ ਲਹਿਰ ਤਰ ਗਏ ਸੋਏ ਏ ਬਾਬਾਰ ਬਿਰਲਾ ਬਾਬਾਰੇ ਨਾਨਕ ਤਾਕੇ ਸਦ ਸਦ ਬਲਹਾਰੇ ਚਰਨ ਸਾਧ ਗਏ ਧੋਏ ਤੂਏ ਪੀਰ ਸਾਧ ਗਵਨਾ ਜੀਓ ਸਾਧ ਗਈ ਧੂਰ ਕਰੋ ਇਸ਼ਨਾਨ ਸਾਧ ਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿਗਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਓਟ ਗਈ ਸੰਤੇ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤ ਕੋ ਜੀਵਾਲਨ ਹਰ ਭੁੱਖੇ ਕੋ ਦੇਵਤ ਆਧਾਰ ਸਰਵਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾ ਲਹਿਣਾ ਪਾਹੇ ਸਭ ਕੇ ਤਿਸਗਾਹ ਕਰਨੇ ਜੋਗ ਤਿਸ ਬਿੰਦੂ

ਅੰਦਰ ਨਾ ਜਾਣੇ ਹੋਰ ਅੰਦਰ ਅੰਦਰੂ ਮੰਗਲ ਸਦ ਜਾ ਕੇ ਸਰਬ ਥੋਗ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਾਂ ਮੈਂ ਤੇ ਵਿਸਰ ਗ੍ਰਸਤ ਮੈਂ ਭੋਗੀ ਧਿਆਏ ਧਿਆ ਭਗਤੈ ਸੁਖ ਪਾਇਆ ਨਾਨਕ ਸਵਰਗਾ ਗਨੇ ਅੰਦਰਾਂ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇ ਵਾਰੇ ਅਵਗਾਹੇ ਪਿਤਾ ਕਾ ਜਨਮ ਕੈ ਜਾਣੇ ਪੂਤ ਸਗਲ ਪਰੋਹੀ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇਂ ਸੇ

ਇਨੋ ਵਿਸਤਾਰ ਪ੍ਰਭੂ ਨਾਸੀ ਅਕੰਕਾਰ ਨਾਨਾ ਚਲਦ ਕਰੇ ਗਰਮਾਏ ਪੂਰੇ ਪੂਰਨ ਸਠਾਏ ਨਾਨਾ ਬਿਦ ਕਰ ਬਣ ਤੋ ਨਾਹੀ ਆਪਣੀ ਕੀਮਤ ਆਵੇ ਭਾਈ ਸਭ ਘਟ ਦਿਸ ਗਏ ਸਭ ਦਿਸ ਗਏ ਠਾਉ ਜਬ ਜਬ ਜੀਵੇ ਨਾਨ ਘਰ ਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਬੁਰੀਆਂ ਸਭ ਭਵਨ ਨਾਮ ਕੇ ਸੰਗ ਉਤਰੇ ਸੁਨ ਸਰਵਨ ਕਰ ਕਿਰਪਾ ਸਭਰੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾਗਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤਿਪੁਰਖ ਸਮਹੇ ਸਮਾਣੀ ਸਤਿਕਰਮ ਜਾਗੀ ਰਚਨਾ ਸਤਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਸੇ ਬੁਝਾਏ ਤੇ ਸੇ ਸਭਲੀ ਸਤਨਾਮ ਬ੍ਰਹਮਗਾ ਸੁਖਦਾਈ ਵਿਸਵਾਸ ਪ੍ਰਧਾਨ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਤੇ ਜਨ ਜਾਗੈ ਹਿਰਦੈ ਪਰਮੇਸ਼ ਸਤ ਨਿਰਤ ਪੁੱਜੇ ਜੇ ਕੋਏ ਨਾਮ ਜਬ ਤਾਗੀ ਕੋ ਤੇ ਆਪ ਸਤ ਕੀ ਆ ਸਭ ਸਤ ਆਪੇ ਜਾਣੇ ਅਮਰੀ ਬਿਦ ਗਤ ਜਿਸ ਕੀ ਸਟਸੋ ਕਰਨੇ ਹਾਰ ਅਵਰਨਾ

ਸੋਭਟ ਭਾਗੀ ਜਨ ਗਿਆ ਸੰਗ ਏਕਲੇ ਬਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੁਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਭ ਸੇਵਦਾਰ ਦਰਸ਼ਨ ਸਤ ਸਤ ਬੇਗਨਹਾਰ ਨਾਮ ਸਤ ਸਤ ਹਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣਾ ਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਾਜਾ ਸੁਨਤਾ ਬੁਜਨ ਹਾਰ ਗੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸ੍ਰੀ ਹਿਰਦੇ ਜਨ ਮਾਨਿਆ ਕਰਨ ਗਰਾਮ ਤਿਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਦਸਮਨ ਪ੍ਰਗਟਾਇਆ ਭੈ ਤੇ ਨਿਰਭੋਏ ਬਸਾਨਾ ਸਤਿ ਬਜਾਤ ਸਮਾਹੇ ਸਮਾਨਾ ਬਸਤ ਮਾਹਲੇ ਬਸਤ ਗਡਾ

ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਭ ਲੱਖ ਵਿਡਾਣੀ ਵਾਰੰਗ ਵਾਰ ਵਾਰ ਪ੍ਰਭ ਜਪੀਐ ਪੀ ਅੰਮ੍ਰਿਤ ਮੰਤਰ ਪੀਏ ਨਾਮ ਰਤਨ ਜਨ ਗੁਰਮੁਖ ਪਾਇਆ ਤਿਸਕੇ ਸ਼ਵਰ ਨਾਹੀ ਦਿਸ਼ਟਾਇਆ ਨਾਮ ਧੰਨਾ ਮਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਾਜੋ ਜੰਦਰ ਬਤਾਨੇ ਮੰਦਰ ਨਾਮੇ ਨਾਮ ਸਮਾਨੇ ਉਠਤ ਬੈਠ ਸੁਭਦ ਨਾਮ ਕਹੋ ਨਾਨਕ ਜਨ ਕੇ ਸਤਕਾਮ ਬੋਲੋ ਜਸ ਜੇਬਾ ਦਿਨ ਰਾਤ ਪ੍ਰਪਣੇ ਜਨ ਕਿੰਨੀ ਦਾਤ ਕਰੇ ਭਗਤ ਆਤਮ ਕੇ ਚਾਏ ਪ੍ਰਪਣੇ ਸਿਉ ਰਹਿ ਹੈ ਸਮਾਏ ਜੋ ਹੋਵਾ ਹੋਵੋ ਸੋ ਜਾਣੇ ਪ੍ਰਪਣੇ ਕਾ ਹੁਕਮ ਛਾਨੇ ਤਿਸਕੀ ਮਹਿਮਾ ਕੌਣ ਮਖਾਨੋ ਤਿਸਕਾ ਗੁਣ ਗਾਏ ਕਨਾ ਜਾਨੋ ਆੜ ਬਹਿਰ ਪ੍ਰਭ ਸੇ ਹਜ਼ੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਉੜਲੇ ਮੰਦਨ ਆਪਣਾ ਤਿੰਨ ਜਨ ਦੇਹੇ ਜੰਜਨ ਆਪਣਾ ਪ੍ਰਭੂ ਪਿਛਾਤਾ ਸੋਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰਸ ਪਾਪ ਮਿਟਾਵੇ ਅਪਰ ਸਿਆਨ ਸਗਲੀ ਛਾਟ ਤਿਜਨ ਕੀ ਤੂੰ ਸੇਵਾ ਲਾਗ ਆਮਨ ਜਾਨਾ ਵੀ ਤੇਰਾ ਨਾਨਕ ਤਿਜਨ ਕੋ ਪੂਜੋ ਸਤ ਪੈਰਾ ਸਲੋਕ ਸਤਿਪੁਰਖ ਜੇ ਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿ ਗੁਦਰਾਏ ਨਾਨਕ ਹਾਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਚਰੈ ਸਤਿਗੁਰ ਸਿੱਖੇ ਬੰਧਨ ਘਾਟੈ ਗੁਰ ਕਾ ਸਵੀਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿਮਟ ਭਾਗੀ ਹੈ ਸਤਿਗੁਰ ਸਿੱਖਾ ਹਾਲਤ ਬਲ ਸਵਾਰੇ ਨਾਨਕ ਸਤਿਗੁਰ ਸਿੱਖੋ ਅਜੀ ਨਾਲ ਸੰਭਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਸਿਖੋ ਕਰ ਕਾਸ਼ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤਿ ਆਵੈ।

ਗੁਰੂ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੇ ਹਰ ਨਾਨਕ ਬਾਰ ਗੁਰੂ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਵੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੇ ਪਾਰ ਬ੍ਰਹਮੇ ਕੇ ਆਪ ਨਹੀਂ ਕਛ ਬ੍ਰਹਮ ਸਹਿ ਸਿਆਨ ਬਲਿਆ ਨਾ ਜਾਈਏ ਨਾਨਕੈ ਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਵੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਕਰ ਬਚਨ ਕਰਨ ਆਗਾਨੇ ਮਨ ਸੰਤੋ ਖਾਤਮ ਬਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਵੇਖੇ ਹੋਏ ਸੰਤ ਗੁਣ ਬੇਅੰਤ ਕਿਵਿੰਦ ਨਹੀਂ ਪਾਏ ਨਾਨਕ ਜਿਸ ਭਾਵਤ ਲਾਏ ਮਿਲਾਏ ਜੇ ਬਾਏ ਕੁਸਤ ਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾ ਪਾਉਚਤ ਪ੍ਰਾਣੀ ਅਗੰਮ ਅਗੋਚਰ ਬ੍ਰਹਮ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਗੀ ਕੀਮਤ ਕਿਨ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਿਬਲਿਆਰੀ ਸਤਿਗੁਰ ਬਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ

ਆਕੇ ਹਰ ਹਰੇਕ ਅੰਧਕਾਰ ਦੀਪਕ ਵਰਗਾਸੇ ਨਾਨਕ ਪਰਮੋ ਦੁਖ ਤੈਤੇ ਨਾਸੇ ਤਪਤਮਾਏ ਠਾਂਡ ਵਰਤਾਈ ਅਣਤ ਵਿਆਤ ਹੁਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੁੱਕਾ ਨਿਰਭਉ ਬਸੇ ਸਗਲ ਵਿਆਦ ਮੰਤੇ ਖਾ ਨਸੇ ਜਿਸਕਾ ਸਾਧ ਤਿਨ ਕਿਰਪਾ ਧਾਰੀ ਸਾ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਰਮਨ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਗਰੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਯੋਤ ਬੋਧ ਰਪਿਆ ਰੂਪ ਰੰਗ ਭਏ ਵਰਗਾ ਸਾਧ ਕੈ ਸੰਗ ਰਚ ਰਚਨਾ

ਪ੍ਰਭ ਤੁਮੇ ਧਿਆਵ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਨੂੰ ਪ੍ਰਭ ਕੀ ਰਤਨੀ ਤੇ ਕੋਟੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦੁਸ਼ਮਾ ਸੁਖ ਹੋਏ ਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਚੰਦਰ ਬਧਾਨੇ ਪੂਰਨ ਪੁਰਖ ਨੇ ਢੋਲਾਨੇ ਸੁਭਰ ਬਰੇ ਪ੍ਰੇਮ ਰਸ ਰੰਗ ਬਜੇ ਚਾਵੋ ਸਾਧ ਕੇ ਸੰਗ ਪਰੇ ਸਰਨ ਹਾਂਸਵ ਤਿਆ ਅੰਦਰ ਬਰਗਾ ਸੰਦਿਲ ਬਲਾਗ ਮਿਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖੇ ਸੇਵਾ ਕੀ ਮਨਸਾ ਪੂਰੀ ਭਾਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਾ ਕਿਨੂੰ ਸਦਾ ਨਿਹਾਲ ਬੰਧਨ ਕਾਢ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ਼ਬੁਨੀ ਸਰਦਾਸ ਪੂਰੀ ਰਬ ਰਿਆ ਸਤਸੰਗ ਹਜੂਰੀ ਜਿਸਕਾ ਸਾਥਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੇ ਸੋ ਕਿਉਂ ਬਿਸਰੈ ਜੇ ਕੀਆ ਜਾਣੇ ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕੋ ਬਿਰਲਾ ਰਾਖੇ ਸੋ ਕਿਉਂ ਬਿਸਰੈ ਜੇ ਬਿਖਤੇ ਗਾਢਾ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੇ ਤਤ ਇਹਾ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋਏ ਕਾਮ ਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਭਰਾ ਨਾਮ ਜਪਾਓ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸਿਸ਼ਾਰ ਸਰਬ

ਮਹਾਨ ਬਿਵਸਾਇ ਸਾਧ ਚਰਨ ਧੋਏ ਭਗਤ ਜਨਾ ਕੇ ਮੰਤਰ ਬਿਰਲਾ ਕੋ ਪਾਵੇ ਸੰਗ ਏਕ ਪਾਸ ਦੀਜੇ ਕਰਵਾਇਆ ਗੁਰਪ੍ਰਸਾਦ ਨਾਨਕ ਜਪ ਲਾਇਆ।

ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਵਚਨਾ ਕੇ ਪ੍ਰਾਣ ਆਧਾਰ ਜੋ ਜੋ ਜਬੈ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨ ਤੁਮਰੀ ਸਰਨ ਪੁਰਖ ਭਗਵਾਨ ਸਰਵੈ ਕੁੰਡ ਮੁਕਤ ਮੋਖ ਭਾਏ ਏਕ ਨਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਏ ਬਹੁ ਭੋਜਨ ਕਾਪੁਰ ਸੰਗੀਤ ਰਸਨਾ ਜਪਤੀ ਹਰ ਬਹੁ ਭੋਜਨ ਕਾਪੁਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਰਮੰਦਿਰ ਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਵ ਨਿਵਾਸ ਸਰਬ ਸੁਖ ਨਾਨਕ ਪ੍ਰਕਾਸ਼ ਸਲੋਕ ਫੇਰਤ ਪ੍ਰਭ ਆਇਆ ਭਰਿਆ ਤਾਉ ਸਰਨਾਏ ਨਾਨਕ ਹੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਬ ਕਾਰੇ ਕਸ਼ਨਾ ਦ੍ਰਿਸ਼ਟੇਤਾ ਪਾਪੁਨ ਤਪਤ ਕਹਿਤੇ ਹੋਤਾ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕ ਆਪੇ ਫਿਰ ਜਾਪ ਅਸ਼ਟਪਦੀ ਜਬ ਕਾਰੇ ਕਾਸ਼ਨਾ ਦ੍ਰਿਸ਼ਟੇਤਾ ਪਾਪੁਨ ਤਪ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤਾ ਬੈਰ ਵਿਰੋਧ ਕੇ ਸੰਕਮਾਤ ਜਬ ਸਗਾ ਵਰਨ ਚਿਹਨ ਜਾਪ ਤਬ ਹਰ ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਦਾ ਮੋਹ ਕਾਂ ਕਿ ਸੋਹ ਵਧ ਭਰਮ ਆਪਨ ਖੇਲਾ ਵਰਤੀਜਾ ਨਾਨ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਦ ਮੁਗਤ ਕਹੋ ਕਿਸ ਕੋ ਗਨੀ ਜਬ ਇੱਕ ਹਰ ਅਗਮ ਅਪਾਰ ਸਭ ਨਰਕ ਸੁਰ ਕਹੋ ਕੌਣ ਆਓ ਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਬ ਸ਼ਗਤ ਤਬ ਸ਼ਿਵ ਸ਼ਗਤ ਕਹਾਉ ਕਿ ਦਿਠਾਏ ਜਬ ਆਪੇ ਆਪ ਆਪਣੀ ਜੋ ਧਰੈ ਤਬ ਕਮਨ ਨਿਡਰ ਕਮਨ ਕਤ ਡਰੈ ਆਪਨ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਭਿਨਾਸੀ ਸੁਖ ਆਪਨ ਆਸਨ ਤੈ ਜਨਮ ਮਰਨ ਕਹੋ ਕਹ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹਾਓ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਗਾਉਣ ਛੁਟੇ ਗੁਣ ਬੰਧਨ ਬਾਧੇ ਆਪਣੇ ਆਪ ਆਪੀ ਅਚਰਜਾ ਨਾਨਕ ਆਪਨ ਰੂਪ ਆਪੀ ਪਰਜਾ ਜੈ ਨਿਰਮਲ ਪੁਰਖ ਪੁਰਖ ਬਾਧੋ ਤਾ ਤੈ ਬਿਨ ਮੈਲ ਕਹਾਓ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ ਤੈ ਛਲ ਛਦਰ ਲਗਤ ਕਉ ਕੀਸ ਜੈ ਜੋ ਸੁਰੂਪੀ ਜੋ ਸੰਗ ਸਮਾਵਿਤ ਕਿਸੇ ਭੂ ਕਮ ਦਰਬਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਰਾਹੇ ਸਮਾਰ ਜਬ ਆਪਣੀ ਸੋਭਾ ਆਪਨ ਸੰਗ ਬਨਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾਪੇ ਪ੍ਰਬੀਨ ਤੈ ਬੇਦ ਕਤੇਵ ਕਹ ਕਉ ਜੀਨ ਜਬ ਆਪਣੇ ਆਪ ਆਪ ਵਰਧਾਰਿਤ ਸ਼ਗਨ ਅਪਸ਼ਗਨ ਕਹਾਂ ਵਿਚਾਰੈ ਜਪ ਨੂੰ ਜਪ ਨਾਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਤੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇ ਦਾ ਭੇਸ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਗੁਆਬਿਆ ਦੇਸ ਤੇ ਗੁਣ ਕਾ ਨਾਹੀ ਪ੍ਰਵੇਸ਼ ਜੈ ਇੱਕ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਅਚਿੰਤਾ ਜੈ ਆਪਣੇ ਆਪ ਆਪ ਦਿਆਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ ਬਹੁ ਬੇਹੰ ਦੂਜ ਦੇਵ ਚਾ ਨਾਨਕ ਆਪਸ ਗੁਆਬੇ ਬਹੁ ਚਾ ਜੈ ਆਪ ਰਜੋ ਪ੍ਰਪੰਚ ਗਾਰ ਤੇ ਗੁਣ ਮੈਂ ਕਿਨੋ ਵਿਸਤਾਰ ਪਾਪੰਦ ਭਈ ਕਹਾਵਤ ਗਉ ਨਰ ਗੋ ਸੁਰਗ ਮਨਸ਼ਾਵਤ ਆਲ ਜਾਲ ਮਾਇਆ ਜੰਜਾਲ ਹਮੇ ਮੋਹ ਬ੍ਰਹਮੈ ਭਾਰ ਦੁਖ ਸੁਖਮਾਨ ਅਪਮਾਨ ਅਨਕ ਪ੍ਰਕਾਰ ਕੀ ਬਖਿਆਨ ਆਪਨ ਖੇਲ ਆਪ ਗਿਰ ਦੇਖੇ ਖੇਲ ਸੰਕੋਚੇ ਤੋ ਨਾਨਕ ਇੱਕ ਜਪਗਤ ਭਗਤ ਆਪ ਜਪ ਸਰੇ ਪਾ ਸਾਰ ਸੰਤ ਪ੍ਰਤਾਪ ਦੂਹ ਪਾਕਾ ਆਪੇ ਧਨੀ ਉਨ ਕੀ ਸੋਭਾ ਉਨਹ ਬਨੀ ਆਪੇ ਕੌਤਕ ਕਰੇ ਆਨੰਦ ਚੋ ਜਾਪੇ ਰਸ ਭੋਗ ਅੰਦਰ ਜੋਗ ਜਿਸ ਭਾਵਿਤ ਸਾਪਨ ਨਾ ਏ ਲਾਵੈ ਜਿਸ ਭਾਵਿਤ ਖੇਲ ਖਿਲਾਵੈ ਬੇਸੁਮਾਰ ਅਥਾ ਅਗੰਤਿਆ ਤੋਲਾ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲਾ ਸਲੋਕ

ਆਪੇ ਕਾ ਵਿਸਥਾਰ ਜਾਤ ਸੁਭਾਵਿਤਾ ਸਿਸ਼ਟ ਉਪਾਏ ਆਪਣੇ ਭਾਣੇ ਲਹਿ ਸਮਾਏ ਤੁਮ ਤੇ ਪਹਿਨਾ ਹੀ ਕਿਸ਼ੋ ਆਪ ਨੂੰ ਸੋ ਸਭ ਜਗਤ ਪਰੋਏ ਜਾਗੋ ਪ੍ਰਭ ਜੀਵਾ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰ ਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਚੰਦਰ ਸਭ ਥਾ ਕੇ ਹਾਥ ਦੀਨ ਦਯਾਲ ਅਨਾਥ ਖੁਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੈ ਸੋ ਮੁਗਾ ਜਮਨੋ ਬਿਸਾਰੇ ਤਿਸ ਅਬਰ ਕਾ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ

ਅੰਦਰ ਜਾਮੇ ਰਹੋ ਬਿਆਬ ਪ੍ਰਤਪਾਲੇ ਜੀਵਨ ਬਾਬਾ ਜੋ ਜੋ ਰਚਿਓ ਸੁਤ ਸੇਤ ਅੱਜ ਸੁਭਾਵਿਤ ਸਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸਗਾ ਵਿਸਵਾਸ ਕਰ ਮਾਨਿਆ ਕਰਨਹਾਰ ਨਾਨਕ ਜਾਣਿਆ ਜਨ ਲਾਗਾ ਰੇ ਕਹਿ ਨਾ ਦਿਸਗੀ ਆਸਨਾ ਬਿਰਥੇ ਜਾਏ ਸੇਵਕੋ ਸੇਵਾ ਬਨਿਆਏ ਹੁਕਮ ਬੂਝ ਬਰਮਤ ਪਾਏ।

ਸਭ ਧਰਮ ਸੰਦਨਾ ਸੁਣੇ ਸੋ ਭਜਨ ਸਰਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਦਸਕੀਏ ਰਾਹਤ ਸਦ ਭਜਨ ਸਾਧੂ ਸਭ ਕਹਿਤ ਜੋ ਜੋ ਏ ਸੋਈ ਸੁਖ ਮਾਨੇ ਕਰਨ ਕਰਾ ਮਨਹਾਰ ਪ੍ਰਭ ਜਾਨੇ ਅੰਦਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਉਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਕੁਤ ਪਤ ਤਿਸ ਭਾਵਿਤਾ ਕਰੇ ਵਿਸਥਾਰ ਤਿਸ ਭਾਵਿਤਾ ਏਕ ਅੰਕਾਰ ਅਨਕਲਾ ਲਖੀ ਨ ਜਾਏ ਜਿਸ ਭਾਵਿਤ ਸਲਾਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰਾ ਪਿਆ ਬਾ ਭਰਪੂਰ ਅੰਤਰਗਜ ਸਾਹਿਬ ਜਨਾਏ ਨਾਨਕ ਜਨਾ ਬੁਝਾਏ ਸਰਬ ਉਦ ਆਵਰਤਾਰਾ ਸਰਬਨੈਨਾ ਪੇਖਣਹਾਰਾ ਸਗਲ ਸਮੱਗਰੀ ਜਾਗਾ ਤਨਾ ਪੰਜਸ ਆਪ ਹੀ ਸੁਣਾ ਅਵਨ ਜਾ ਨੇ ਖੇਲ ਬਣਾਇਆ ਗਿਆ ਗਾਰੀ ਗਿੰਨੀ ਮਾਇਆ ਸਭਗੇ ਮਦ ਅਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆ ਗਿਆ ਆਵਿਆ ਗਿਆ ਜਾਏ ਨਾਨਕ ਜਾ ਭਾਵੇ ਤਾਂ ਰਹੇ ਸਮਾਏ ਇਸੇ ਹੋਏ ਸੋ ਨਾਹੀ ਬੁਰਾ ਉਰਾਏ ਕਹਾਉ ਕਿਨੈ ਕਛ ਕਰਾ ਆਪ ਭਲਾ ਕਰਦੂ ਤਤ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਦ ਬੋਧ ਆਪਨ ਸਿੰਘ ਰਾਜ ਤਾ ਕੀ ਗਤਬਿੰਦ ਕਹੀ ਨਾ ਜਾਏ ਦੂਸਰੇ ਤਾਂ ਸੋਜੀ ਪਾਏ ਤਿਸਕਾ ਕੀ ਆ ਸਫਰਮਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਸਦਾ ਸੁਖੋਏ ਆਪ ਮਿਲਾਏ ਲਾਏ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ

ਭਾਜ ਪਰਮਾਨੰਦ ਨਰਗ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚੇਤ ਚਿਤਵੋ ਨਾਰਾਇਣ ਏਕ ਏਕ ਰੂਪ ਜਾਗੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਯਾਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਏ ਰਤਨ ਸੁਨਤ ਕਮਾਪਤ ਹੋਤ ਉਧਾਰ ਆਪਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲ ਤਾਗਾ ਸੰਗ ਜਾਗੇ ਮਨ ਲਾਗਾ ਰੰਗ ਜੈ ਜੈ ਜੈ ਜੈ ਸ਼ਬਦ ਅਨਾਹਤ ਵਾਜੇ ਸੁਨ ਸੁਨ ਅੰਧ ਕਰੇ ਪ੍ਰਭਗਾ ਜੈ ਪ੍ਰਗਟੇ ਗੋਪਾਲ ਮਾਤ ਕੇ ਮਾਥੇ ਨਾਨਕ ਉਧਰੇ ਤਨ ਗਏ ਸਾਥੇ।

ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਐ

ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ

ਸਚਿਆਰੁ ਥਾਪਿਆ ਨਾ ਜਾਏ ਕੀਤਾ ਨਾ ਹੋਏ ਥਾਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਆਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ

ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਅਗੰਮ ਅਗੰਮ ਅਸੰਖ ਲੋਅ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ

ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਿਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰ ਹੈ।

ਦਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਆਜ਼ਾਦ ਹੈ, ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਭੰਜ ਹੈ, ਅਚੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗਮ ਹੈ, ਅਜਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕਰਮ ਹੈ, ਅਭਰਮ ਹੈ,

ਵਾਸੀ ਸਦਾ ਸਿੱਧਦਾ ਬੁੱਧਦਾ ਬ੍ਰਿਦ ਕਰਤਾ ਅਦੋ ਉਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਹੁਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧਦਾਤਾ ਦਿਆਲੰ ਅਸ਼ੇਦੀਆਂ ਭੇਦੀਆਂ ਨਾਮੰ ਕਾਮੰ ਸਮਸਤ ਪਰਾਜੀ ਸਮਸਤ ਹਸਤਾਮੰ ਤੇਰਾ ਜੋਰ ਚਾਚਰੀ ਛੰਦ

ਮਾਂ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਣਭੂਤ ਅੰਗ ਆਭਾ ਅਪੰਗ ਅਤਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁੱਧ ਪ੍ਰਚੰਡ ਮਿਤ ਗਾਤ ਅਖੰਡ ਅਲਿਸੇ ਕਰਮ ਅਦ੍ਰਿਸੇ ਧਰਮ ਸਰਬਾ ਪ੍ਰਨਾਡ ਅੰਡਡ ਬਾਡੈ ਚਾਰੀ ਛੰਦ ਵੈ ਪ੍ਰਸਾਦ ਚਾਚਰੀ ਛੰਦ ਤਵੈ ਪ੍ਰਸਾਦ

ਕੇਸਰ ਪੱਤਰ ਦੇਸੈ, ਕੇਸਰ ਪੱਤਰ ਭੇਸੈ, ਕੇਸਰ ਪੱਤਰ ਕਾਲੈ, ਕੇਸਰ ਪੱਤਰ ਪਾਲੈ, ਕੇਸਰ ਪੱਤਰ ਹੰਤਾ, ਕੇਸਰ ਪੱਤਰ ਗੰਤਾ, ਕੇਸਰ ਪੱਤਰ ਭੇਖੀ।

ਕੇਸਰ ਬੱਤਰ ਦੇਸੈ ਕੇਸਰ ਬੱਤਰ ਭੇਸੈ ਕੇਸਰ ਬੱਤਰ ਮਾਨਿਆ ਸਦੈਵੰ ਪ੍ਰਧਾਨਿਆ ਕੇਸਰ ਬੱਤਰ ਜਾਪਿਆ ਕੇਸਰ ਬੱਤਰ ਥਾਪਿਆ ਕੇਸਰ ਬੱਤਰ ਭਾਨੈ

ਕਰੀ ਮੁਲਕ ਮਾਲ ਹੈ ਕੇ ਹੁਸਨਲ ਜਮਾਲ ਹੈ ਗਰੀ ਮੁਲਕ ਰਾਜ ਹੈ ਗਰੀ ਬੁਲ ਨਿਵਾਜ ਹੈ ਹਰੀ ਫੁਲ ਸਿਕਨ ਹੈ ਹੀਰਾ ਸੁਲ ਫਿਕਨ ਹੈ

ਭਜੰਗ ਪ੍ਰਿਆ ਛੰਦ ਨਮਹਤਲ ਪ੍ਰਣਾਮੇ ਸਮਹਤਲ ਪ੍ਰਣਾਸੇ ਅਗੰਜਲ ਨਾਮੇ ਸਮਹਤੁਲ ਨਿਵਾਸੇ ਨਿਰਕਾਮੰ ਬਿਭੂਤੇ ਸਮਹਤਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ

ਸਾਸ ਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀ ਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ

ਕਹੈ ਚਾਉ ਤੈ ਸੰਬਦ ਸਤਰਹ ਸਹਿਸ ਭਨਿਜੈ ਅਰਧ ਸਹਿਸ ਫੁਣ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਵਾਰਾ ਭਾਦਰਵ ਸੁਦੀ ਅਸ਼ਟਮੀ ਰਵਵਾਰਾ ਤੀਰ ਸਤਦ੍ਰਿਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੁਆ ਤਰੈ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਣ ਅਨੇਕ ਕਹਿ ਮਾਤੇ ਕਨਾ ਮਾਨਿਓ

ਰਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰ ਸਾਂਦ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆ

ਤਿੰਨੀ ਜਨਮ ਜੀਉ ਹੈ ਹਾਰਿਆ। ਜੀਹੋ ਨਿਰਮਲ ਬਾਰਹੋ ਨਿਰਮਲ ਬਾਰਹੋ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁ ਚੈ ਨਾਹੀ ਮਨ ਸਾ ਸਰਸਮਾਣੀ ਜਨਮ ਰਤਨ ਜਿੰਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ।

ਮਾਂਜਨ ਸਤਿਗੁਰ ਸਿਉ ਚਿਤ ਲਾਇਓ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਰੱਖੀ, ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹੋ ਵਿਸ ਸੰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਭਰ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨੇਤਰੇ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਬ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਆਰੰਭਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ ਅਤੇ ਉਹਨਾਂ ਦਾ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਜੋ ਨਗਰ ਕੀਰਤਨ ਸਨ ਫਰਾਂਸਿਸਕੋ ਵਿਖੇ ਹੁੰਦੇ ਹਨ, ਇਸ ਵਾਰੀ ਵੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਹੋ ਰਹੇ ਹਨ। ਸੋ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ, ਆਪ ਸੰਗਤਾਂ ਨੇ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਉੱਥੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ, ਅਤੇ ਇਸੇ ਸੰਬੰਧ ਵਿੱਚ ਹੀ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ ਸੰਗਤੀ ਰੂਪ ਵਿੱਚ, ਨਾਲ ਨਾਲ ਜੋ ਸਹਿਜ ਪਾਠ ਚੱਲ ਰਹੇ ਹਨ। ਆਪ ਜੀ ਵੱਧ ਤੋਂ ਵੱਧ ਹਾਜ਼ਰੀ ਭਰਿਆ ਕਰੋ ਜੀ। ਸੋ ਆਓ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

0: ਆਸਰਾ ਜੈ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਣ ਮਾਣਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ
1: ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ

0: ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰ ਜੰਮੇ ਸੋ ਕੱਚ ਨਿਕਾਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸੱਚ ਨਿਆਉ।

0: ਹਰੀ ਸਵਸਥ ਦਿਸ ਦਿਸ ਦੀ ਬਾਣਿਆ ਭਗ ਨਾਨਕ ਸੱਜੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ ਮਹਿਲਾ ਪਹਿਲਾ
1: ਲੱਖ ਵੇਖੀਆਂ ਚੰਗਿਆਈਆਂ ਲੱਖ ਗੁਨਾ ਪਰਵਾਹ ਲੱਖ ਤਾਪੂ ਪ੍ਰਤੀਰਥਾਂ ਸਹਿਯੋਗ ਵਿਵਾਨ ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ

ਗੁਨੇਗਾਰ ਤੋਂ ਵੀ ਸਾਧਨਾ ਮਾਰੀ ਹੈ ਜਿਹਾ ਕਾਲੇ ਕਾਲਾ ਤੇ ਬੇਹੋਲਾ ਉਪਚਾਰੀ ਹੈ ਐਸੀ ਕਲਾ ਨਾ ਖੇਡੀਆ ਚੰਦਰ ਗਹਿ ਗਿਆ ਹਾਰੀ ਹੈ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀ ਹੈ ਉਹ ਚੱਲੇ ਸਵਗੇ ਮਾਰੀ ਹੈ।

0: ਵਾਹਿਗੁਰੂ ਜੀ ਕੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਪ੍ਰੀ ਮੌਣ ਤੋਂ ਸ੍ਰੀ ਅੰਮ੍ਰਿਤਸਰ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੋੜੇ ਸਨ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸਾਚਖੰਡ ਸ੍ਰੀ ਦਰਬਾਰ ਸਾਹਿਬ ਜੀ ਵੱਲ ਦਾ ਕੀਰਤਨ ਜਥਾ ਭਾਈ ਸਾਹਿਬ ਜਥਾ ਬਹੁਤ ਬਹੁਤ ਧੰਨਵਾਦ ਆਮ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤਸਰ ਪਵਿੱਤਰ ਮੁਖਵਾਗ ਦੀ ਕਥਾ ਆਪ ਜੀ ਨੂੰ ਸਰਨ ਕਰੋ ਭਾਈ ਅਗਤ ਸਿੰਘ ਜੀ ਅੰਨਾ ਪਾਸ ਪਿਆਰ ਸਰਨ ਕਰੋ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਜੋ ਕਿ 6 ਜੂਨ ਨੂੰ ਸੈਨ ਫਰਾਂਸਿਸਕੋ ਵਿਖੇ ਹਰ ਸਾਲ ਤਿੰਨ ਕੀਰਤਨ ਆਯੋਜਿਤ ਹੋ ਰਹੇ ਹਨ ਅਤੇ ਆਪ ਜੀ ਨੇ ਵੱਧ ਤੋਂ ਵੱਧ ਪਹੁੰਚ ਦੀ ਕਿਰਪਾਲਤਾ ਕਰਨੀ ਜੀ ਆਉਣ ਕਥਾ ਰਾਹੀਂ ਜੁੜਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਜਤ ਕੀ ਗੁਰੂ ਰਾਮਦਾਸ ਰੱਖੋ ਸ਼ਰਨ ਆਈ ਇੱਕ ਅਰਦਾਸ ਪਾਠ ਕੀ ਰਤ ਕੀ

परम सम्मान योग झुक झुक अटल चवर शतर तखत दे मालक धन धन श्री गुरु ग्रंथ साहिब सच्चे पातशाह जी दी पावन पवित्र हजूरी अंदर सुभाईमान गुरु रूप गुरु प्यारी साधु संगत जीओ ਅਤੇ ਮੀਡੀਆ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੀ ਸਾਧ ਸੰਗਤ ਜੀਓ ਆਪ ਸਾਰੇ ਵਡਭਾਗੀ ਹੋ ਤਨਤਾ ਦੇ ਯੋਗ ਹੋ ਜੋ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਸਤਿਗੁਰਾਂ ਦੀ ਪਾਵਨ ਬਾਣੀ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਆਤਮਕ ਆਨੰਦ ਮਾਣ ਰਹੇ ਹੋ ਆਪਣਾ ਇਹ ਮਨੁੱਖਾ ਜਨਮ ਸਫਲਾ ਕਰ ਰਹੇ ਹੋ ਆਓ ਅੱਜ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਪਾਵਨ ਹੁਕਮਨਾਮਾ ਬਖਸ਼ਿਆ ਉਸ ਦੇ ਵਿਚਾਰ ਆਪਾਂ ਕਰ ਸਕੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪਾਵਨ ਹੁਕਮਨਾਮਾ ਬਖਸ਼ਿਆ, ਉਹ ਪਾਵਨ ਸ਼ਬਦ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਆਸਾ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 421-422 ਉੱਤੇ ਸੁਸ਼ੋਭਿਤ ਹੈ। ਸਤਿਗੁਰਾਂ ਨੇ ਇਸ ਪਾਵਨ ਸ਼ਬਦ ਵਿੱਚ ਜੋ ਰਹਾਉ ਦਾ ਬੰਦ ਬਖਸ਼ਿਆ ਉਸ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਜਾਉ ਲਗ ਜੀਉ ਪ੍ਰਾਣ ਸੱਚ ਧਿਆਈ ਹੈ। ਬੜੇ ਕਮਾਲ ਦੀ ਗੱਲ ਦੱਸੀ ਉਸ ਪਰਮਾਤਮਾ ਨੂੰ ਧਿਆਉਣ ਦੀ ਗੱਲ ਕੀਤੀ, ਉਸ ਪਰਮਾਤਮਾ ਨੂੰ ਸਿਮਰਨ ਦੀ ਗੱਲ ਕੀਤੀ ਤੇ ਕਹਿਣ ਲੱਗੇ ਪਿਆਰਿਓ ਇੱਕ ਗੱਲ ਬੜੀ ਚੇਤੇ ਰੱਖਣ ਵਾਲੀ ਹੈ ਕਿ ਜਉ ਲਗ ਜੀਉ ਪ੍ਰਾਣ, ਜਦੋਂ ਤੱਕ ਤੇਰੇ ਇਸ ਸਰੀਰ ਦੇ ਅੰਦਰ ਜੀਵ ਹੈ, ਜਦੋਂ ਤੱਕ ਤੇਰੇ ਇਸ ਸਰੀਰ ਦੇ ਅੰਦਰ ਪ੍ਰਾਣ ਹਨ ਉਦੋਂ ਤੱਕ ਉਸ ਪਰਮਾਤਮਾ ਨੂੰ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ, ਧਿਆਉਣਾ ਚਾਹੀਦਾ ਹੈ, ਉਸ ਪਰਮਾਤਮਾ ਦੇ ਚਰਨਾਂ ਵਿੱਚ ਆਪਣੀ ਸੁਰਤ ਨੂੰ ਜੋੜਨਾ ਚਾਹੀਦਾ ਹੈ। ਕੁਦਰਤ ਕੀ ਮਨਾ ਜਾਣੀਐ ਵੱਡਾ ਵੀ ਪਰਵਾਹਾ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾ। ਪੰਜਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਕੁਦਰਤ ਕੀਮਨਾ ਜਾਣੀ ਹੈ, ਉਸ ਪਰਮਾਤਮਾ ਦੀ ਕੁਦਰਤ ਦੀ ਕੀਮਤ ਨਹੀਂ ਜਾਣੀ ਜਾਈ ਜਾ ਸਕਦੀ,

ਉਹ ਨਾਲ ਹੀ ਬੇਪਰਵਾਹ ਵੀ ਹੈ, ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ, ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਕੋਈ ਸਹਿਮ ਨਹੀਂ, ਕੋਈ ਡਰ ਨਹੀਂ, ਬੇਪਰਵਾਹ ਹੈ। ਤੇ ਕਹਿੰਦੇ ਨੇ ਕਰ ਬੰਦੇ ਤੂੰ ਬੰਦਗੀ ਜਿਚਰ ਘਟਮੈ ਸਾਹ। ਐ ਮਨੁੱਖਾ, ਐ ਬੰਦੇ, ਤੂੰ ਉਦੋਂ ਤੱਕ ਪਰਮਾਤਮਾ ਦੀ ਭਜਨ ਬੰਦਗੀ ਕਰਨੀ ਹੈ ਜਦੋਂ ਤੱਕ ਤੇਰੇ ਸਰੀਰ ਦੇ ਅੰਦਰ ਸਾਹ ਹੈ। ਜਦੋਂ ਤੱਕ ਤੇਰੇ ਸਰੀਰ ਦੇ ਅੰਦਰ ਸਵਾਸ ਚੱਲਦਾ ਪਿਆ ਹੈ, ਤੂੰ ਉਸ ਪਰਮਾਤਮਾ ਨੂੰ ਯਾਦ ਕਰਨਾ ਹੈ, ਉਸ ਪਰਮਾਤਮਾ ਨੂੰ ਧਿਆਉਣਾ ਹੈ। ਕਿਉਂ? ਕਿਉਂਕਿ ਤੂੰ ਉਸ ਪਰਮਾਤਮਾ ਨੂੰ ਸਿਮਰ ਕੇ ਹੀ, ਉਸ ਪਰਮਾਤਮਾ ਨੂੰ ਧਿਆ ਕੇ ਹੀ ਉਸ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਏਗਾ। ਤੇ ਫਿਰ ਜ਼ਿੰਦਗੀ ਦੇ ਅਖੀਰਲੇ ਸਾਹ ਤੱਕ ਤੂੰ ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ। ਜੇਕਰ ਅਸੀਂ ਉਸ ਪਰਮਾਤਮਾ ਨੂੰ ਨਹੀਂ ਸਿਮਰਦੇ, ਨਹੀਂ ਧਿਆਉਂਦੇ, ਸਾਡਾ ਮਨ ਨਹੀਂ ਕਰਦਾ, ਸਾਡਾ ਤਨ ਨਹੀਂ ਕਹਿੰਦਾ, ਤੇ ਫਿਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਨੰਦ ਸਾਹਿਬ ਵਿੱਚ ਕਹਿੰਦੇ ਨੇ, ਕਹਿਣ ਲੱਗੇ, ਪਿਆਰਿਓ ਇਸ ਤਨ ਨੂੰ ਪੁੱਛ ਲਿਆ ਕਰੋ। ਮਹਾਰਾਜ ਕੀ ਪੁੱਛੀਏ? ਕਹਿਣ ਲੱਗੇ, ਇਸ ਸਰੀਰ ਨੂੰ ਪੁੱਛਿਆ ਕਰੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੀਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਕਦੇ ਪੁੱਛਦੇ ਹੋ ਆਪਣੇ ਸਰੀਰ ਨੂੰ, ਜੇ ਕਿਤੇ ਕੋਈ ਕਹੇ ਮੇਰਾ ਨਾਮ ਸਿਮਰਨ ਵਿੱਚ ਚੇਤੀ ਨਹੀਂ ਜੁੜਦਾ, ਮੇਰਾ ਤਾਂ ਮਨ ਹੀ ਨਹੀਂ ਲੱਗਦਾ, ਕਈਆਂ ਦਾ ਤਾਂ ਇਹ ਸਵਾਲ ਵੀ ਆ ਜਾਂਦਾ ਹੈ। ਭਾਈ ਸਾਹਿਬ ਜੀ, ਪਹਿਲਾਂ ਬੜਾ ਮਨ ਕਰਦਾ ਹੈ ਬਈ ਜਿਵੇਂ ਹੀ ਗੁਟਕਾ ਹੱਥ ਵਿੱਚ ਲਿਆ ਜਾਂ ਜਿਵੇਂ ਹੀ ਪਾਠ ਕਰਨ ਲੱਗੇ, ਬਸ ਫਿਰ ਮਨ ਇਹ ਇੱਧਰ ਉੱਧਰ ਦੌੜਦਾ ਹੈ, ਮਨ ਹੀ ਨਹੀਂ ਟਿਕਦਾ। ਮਨ ਕਿੱਥੇ ਤੇਰਾ ਟਿਕੇ? ਤੇਰੇ ਅੰਦਰ ਭਾਵਨਾ ਹੀ ਨਹੀਂ ਬਣੀ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੀ। ਜੇਕਰ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੀ ਤੇਰੀ ਭਾਵਨਾ ਬਣ ਜਾਵੇ, ਫਿਰ ਤੇਰਾ ਚਿੱਤ ਟਿਕੇ ਵੀ? ਤੇਰਾ ਚਿੱਤ ਤਾਂ ਇਹ ਸਿਰਫ ਦੁਨੀਆ ਵੀ ਪਦਾਰਥਾਂ ਵਿੱਚ ਰਚਿਆ ਮਿਚਿਆ ਰਹਿੰਦਾ ਹੈ। ਪਰ ਕਦੇ ਤੂੰ ਅਰਦਾਸ ਕਰੇ, ਮੇਰੇ ਵਾਹਿਗੁਰੂ ਜੀ, ਇਹ ਜਿਹੜਾ ਮੇਰਾ ਚੰਚਲ ਮਨ ਹੈ, ਤੁਸੀਂ ਕਿਰਪਾ ਕਰੋ, ਇਸ ਨੂੰ ਟਿਕਾ ਵਿੱਚ ਲਿਆ ਦਿਓ, ਇਹ ਮੇਰਾ ਚੰਚਲ ਮਨ ਇਹ ਟਿਕਾ ਵਿੱਚ ਆ ਜਾਵੇ। ਜਦੋਂ ਤੂੰ ਹੌਲੇ ਹੌਲੇ ਅਭਿਆਸ ਕਰੇਗਾ, ਤੇਰਾ ਮਨ ਟਿਕੇਗਾ। ਮੈਂ ਹੋਰ ਥੋੜਾ ਜਿਹਾ ਖੁਲਾਸਾ ਕਰਾਂ। ਜਦੋਂ ਇੱਕ ਬੱਚਾ ਸਕੂਲੇ ਜਾਂਦਾ ਹੈ, ਸ਼ੁਰੂਆਤੀ ਦਿਨ ਹੁੰਦਾ ਹੈ ਉਹਦਾ ਮਨ ਨਹੀਂ ਲੱਗਦਾ। ਮਨ ਲੱਗਦਾ ਸ਼ੁਰੂ ਦੇ ਦਿਨ 'ਚ ਜਾਂ ਸ਼ੁਰੂਆਤੀ ਦੌਰ 'ਚ? ਕਿਸੇ ਬੱਚੇ ਦਾ ਮਨ ਨਹੀਂ ਲੱਗਦਾ ਸਕੂਲੇ ਜਾਣ ਦਾ, ਸਕੂਲੇ ਰਹਿਣ ਦਾ। ਜਿਸ ਸਕੂਲ 'ਚ ਜਾ ਕੇ, ਜਿਸ ਸਕੂਲ 'ਚ ਪੜ੍ਹ ਕੇ, ਜਿਸ ਸਕੂਲ 'ਚ ਵਿੱਦਿਆ ਹਾਸਲ ਕਰਕੇ ਉਸਨੇ ਇੱਕ ਬਹੁਤ ਵੱਡਾ ਆਫਿਸਰ ਲੱਗ ਜਾਣਾ ਹੈ, ਅਫਸਰ ਬਣ ਜਾਣਾ ਹੈ, ਬਹੁਤ ਉੱਥੋਂ ਕਿਤਾਬੀ ਗਿਆਨ ਹਾਸਲ ਕਰਨਾ ਹੈ, ਦੁਨੀਆਵੀ ਗਿਆਨ ਹਾਸਲ ਕਰਨਾ ਹੈ, ਉਸੇ ਸਕੂਲ 'ਚ ਉਹਦਾ ਮਨ ਨਹੀਂ ਲੱਗਦਾ ਸ਼ੁਰੂ 'ਚ। ਪਰ ਜਿਵੇਂ ਜਿਵੇਂ ਉਹ ਨਿੱਤਾ ਪ੍ਰਤੀ ਜਾਂਦਾ ਹੈ, ਉਹਦਾ ਅਭਿਆਸ ਬਣਦਾ ਹੈ, ਉੱਥੇ ਦੇ ਬਾਰੇ ਉਸਨੂੰ ਸਭ ਕੁਝ ਪਤਾ ਲੱਗਦਾ ਹੈ, ਟੀਚਰਾਂ ਪੜ੍ਹਾਉਂਦੇ ਨੇ, ਤੇ ਹੌਲੇ ਹੌਲੇ ਹੌਲੇ ਹੌਲੇ ਉਸ ਬੱਚੇ ਦਾ ਮਨ ਲੱਗ ਜਾਂਦਾ ਹੈ। ਉਸਨੂੰ ਸਮਝ ਆ ਜਾਂਦੀ ਹੈ ਕਿ ਇਸੇ ਸਕੂਲ 'ਚ ਪੜ੍ਹ ਕੇ ਮੈਂ ਇੱਕ ਦਿਨ ਬਹੁਤ ਵੱਡਾ ਅਫਸਰ ਲੱਗ ਸਕਦਾ ਹਾਂ, ਬਹੁਤ ਵੱਡਾ ਪ੍ਰੋਫੈਸਰ ਬਣ ਸਕਦਾ, ਬਹੁਤ ਵੱਡਾ ਇੰਜੀਨੀਅਰ ਬਣ ਸਕਦਾ ਹੈ। ਇੱਕ ਇੰਗਲਿਸ਼ ਦੀ ਕਹਾਵਤ ਹੈ, ਨੋ ਨੌਲੇਜ ਵਿਦਆਊਟ ਕੋਲੇਜ। ਕੋਈ ਬੰਦਾ ਕਹੇ ਮੈਂ ਤਾਂ ਘਰ ਹੀ ਰਹਿ ਕੇ, ਘਰ ਹੀ ਪੜ੍ਹ ਕੇ ਮੈਂ ਅਫਸਰ ਲੱਗ ਜਾਵਾਂਗਾ, ਨਹੀਂ ਲੱਗ ਸਕਦਾ, ਨਹੀਂ ਲੱਗ ਸਕਦਾ।
ਪਿਆਰਿਆ ਜੇ ਕਿਤੇ ਤੇਰਾ ਇਹ ਚੰਚਲ ਮਨ ਨਹੀਂ ਟਿਕਦਾ ਫਿਰ ਤੂੰ ਕਦੇ ਗੁਰੂ ਕੋਲ ਆਇਆ ਗੁਰੂ ਨੂੰ ਤੂੰ ਪੁੱਛਿਆ ਸਤਿਗੁਰੂ ਜੀ ਤੁਸੀਂ ਦੱਸੋ ਮੈਨੂੰ ਮੇਰਾ ਇਹ ਚੰਚਲ ਮਨ ਨਹੀਂ ਟਿਕਦਾ ਮੈਨੂੰ ਟਿਕਾ ਵਿੱਚ ਕਿਵੇਂ ਲਿਆਈ ਹੈ ਫਿਰ ਸਤਿਗੁਰੂ ਜੀ ਨੇ ਸਾਰਾ ਕੁਝ ਸਮਝਾ ਦੇਣਾ ਉਸ ਪਰਮਾਤਮਾ ਦੀ ਇਬਾਦਤ ਕਰਿਆ ਕਰ ਉਸ ਪਰਮਾਤਮਾ ਦੇ ਬੜੇ ਤੇਰੇ ਤੇ ਉਪਕਾਰ ਕੀਤੇ ਨੇ ਉਹਦਾ ਸ਼ੁਕਰ ਕਰਿਆ ਕਰ ਐਸੋ ਗੁਣ ਮੇਰੂ ਪ੍ਰਭ ਜੀ ਕੀਨ ਪੰਚ ਦੋਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਤੈਨੂੰ ਸਮਝ ਆਵੇਗੀ ਫਿਰ ਤੂੰ ਕਦੇ ਨਹੀਂ ਪੁੱਛਦਾ ਵੀ ਐ ਮੇਰੇ ਸਰੀਰ ਜਿਸ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਤੂੰ ਉਸਨੂੰ ਕਿਉਂ ਨਹੀਂ ਸਿਮਰਦਾ ਉਸਨੂੰ ਯਾਦ ਕਿਉਂ ਨਹੀਂ ਕਰਦਾ ਤੇ ਗੁਰਦੇਵ ਪਾਤਸ਼ਾਹ ਜੀ ਕਹਿ ਰਹੇ ਨੇ ਕਹਿਣ ਲੱਗੇ ਪਿਆਰਿਓ ਇਹ ਗੱਲ ਧਿਆਨ ਵਿੱਚ ਵਸਾ ਕੇ ਰੱਖੀਏ ਜੋ ਲਗ ਜੀਓ ਪ੍ਰਾਣ ਜਦ ਤੱਕ ਵੀ ਇਸ ਸਰੀਰ ਦੇ ਅੰਦਰ ਜਿੰਦ ਹੈ ਪ੍ਰਾਣ ਹੈਗੇ ਨੇ ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਕਦੇ ਇਹ ਭਾਵਨਾ ਬਣ ਜਾਵੇ ਤੇਰੀ ਜੇ ਤੂੰ ਗੁਰੂ ਦੇ ਦਰ ਤੇ ਆਏਗਾ ਤੇ ਫਿਰ ਸਤਿਗੁਰੂ ਦੀ ਪਾਵਨ ਬਾਣੀ ਨੇ ਤੈਨੂੰ ਸਮਝਾਉਣਾ ਪਿਆਰਿਆ ਆਪਣੇ ਅੰਦਰ ਇਸ ਤਰ੍ਹਾਂ ਦਾ ਖਿਆਲ ਲੈ ਕੇ ਆ ਕਿ ਮੇਰਾ ਇੱਕ ਦਮ ਵੀ ਵਿਅਰਥ ਨਾ ਕਿਤੇ ਚਲਾ ਜਾਵੇ ਬਹੁਤ ਕੀਮਤੀ ਹੈਗੇ ਨੇ ਇਹ ਸਵਾਸ ਪਰ ਸੱਚ ਜਾਣੀਓ ਕਈਆਂ ਨੂੰ ਕਦਰ ਹੁੰਦੀ ਹੈ ਕਈਆਂ ਨੂੰ ਥੋੜੀ ਹੋਰ ਕਦਰ ਹੁੰਦੀ ਹੈ ਕਈਆਂ ਨੂੰ ਬਿਲਕੁਲ ਵੀ ਨਹੀਂ ਕਦਰ ਹੁੰਦੀ ਕਈਆਂ ਦਾ ਤਾਂ ਇਹੀ ਹਾਲ ਹੈ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ ਕਈਆਂ ਦਾ ਤਾਂ ਬਸ ਦਿਨੇ ਖਾ ਲਿਆ ਖਾਣ ਚ ਹੀ ਲੱਗੇ ਹੁੰਦੇ ਨੇ ਕਈ ਤੇ ਰਾਤ ਨੂੰ ਆਪਣੇ ਨੀਂਦ ਭਰ ਕੇ ਸੋ ਲਏ ਚੰਗੀ ਤਰ੍ਹਾਂ ਬਸ ਕਈਆਂ ਦਾ ਜੀਵਨ ਐਵੇਂ ਹੀ ਲੰਘ ਜਾਂਦਾ ਹੈ ਪਰ ਕਈ ਦੁਨੀਆ ਵੀ ਖਜ਼ਾਨਾ ਵੀ ਬੜਾ ਕਮਾ ਲੈਂਦੇ ਨੇ ਨਾਮ ਧਨ ਵੀ ਕਮਾਉਂਦੇ ਨੇ ਕਈ ਸਿਰਫ ਦੁਨੀਆ ਵੀ ਧਨ ਕਮਾ ਲੈਂਦੇ ਨੇ ਤੇ ਪਰਮਾਤਮਾ ਦੇ ਦਰ ਤੋਂ ਵਿਛੜੇ ਰਹਿੰਦੇ ਨੇ ਉਹਨਾਂ ਦੇ ਵਾਸਤੇ ਗੁਰਬਾਣੀ ਕਹਿੰਦੀ ਹੈ ਇੱਕ ਨਾ ਨੋ ਤੂੰ ਬਖਸ਼ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਵਾਹਿਗੁਰੂ ਜੀ ਕਈਆਂ ਨੂੰ ਤੂੰ ਬਖਸ਼ ਲਏ ਬਚਾ ਲਏ ਕਿਸ ਤੋਂ ਮਾਇਆ ਦੇ ਮੋਹ ਤੋਂ ਬਚਾ ਲਏ ਆਪਣੇ ਚਰਨਾਂ ਨਾਲ ਜੋੜ ਲਏ ਆਪਣੇ ਨਾਮ ਦੀ ਦਾਤ ਬਖਸ਼ ਦਿੱਤੀ ਆਪਣੀ ਭਜਨ ਬੰਦਗੀ ਦੀ ਦਾਤ ਬਖਸ਼ ਦਿੱਤੀ ਤੇ ਕਈਆਂ ਨੂੰ ਕੀ ਕੀਤਾ ਕਹਿਣ ਲੱਗੇ ਕਈਆਂ ਨੂੰ ਤੂੰ ਮਾਇਆ ਵਿੱਚ ਨਿਵਾਸ ਬਖਸ਼ਤਾ ਵੀ ਤੁਸੀਂ ਮਾਇਆ ਵਿੱਚ ਰਚੇ ਮਿੱਚੇ ਰਹੋ ਆਪਣਾ ਨਾ ਹੀ ਭੁਲਾ ਦਿੱਤਾ ਕਿਉਂ ਕਿਉਂਕਿ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਮੰਗਿਆ ਭਜਨ ਬੰਦਗੀ ਮੰਗੀ ਉਹਨਾਂ ਨੂੰ ਆਪਣੀ ਭਜਨ ਬੰਦਗੀ ਦੇ ਦਿੱਤੀ ਜਿਨ੍ਹਾਂ ਨੇ ਦੁਨੀਆ ਵੀ ਧਨੀ ਮੰਗਿਆ ਉਹਨਾਂ ਨੂੰ ਦੁਨੀਆ ਵੀ ਧਨ ਦੇ ਦਿੱਤਾ ਲਓ ਭਾਈ ਤੁਸੀਂ ਇਹਦੇ 'ਚ ਹੀ ਰੱਚੇ ਮਿੱਚੇ ਰਹੋ ਪਰ ਜਦੋਂ ਦੁਨੀਆ ਵੀ ਤੌਰ 'ਤੇ ਦੇਖੀਏ ਕਿ ਵੱਡੇ ਵੱਡੇ ਧਨਾੜ ਮਨੁੱਖ ਕੋਈ ਸੁਖੀ ਹੈ ਹੋਰ ਲਾਲਸਾ ਹੋਰ ਲਾਲਸਾ ਹੋਰ ਤ੍ਰਿਸ਼ਨਾ ਤੇ ਜਿਹੜੇ ਪਰਮਾਤਮਾ ਦੇ ਪਿਆਰੇ ਨੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਭਜਨ ਬੰਦਗੀ ਦੀ ਦਾਤ ਦਿੱਤੀ ਉਹ ਸੱਚ ਦੇ ਧਾਰਨੀ ਬਣ ਗਏ ਉਹ ਸੰਤੋਖੀ ਬਣ ਗਏ ਉਹਨਾਂ ਨੂੰ ਥੋੜਾ ਹੀ ਬਹੁਤਾ ਲੱਗਦਾ ਹੈ ਉਹ ਥੋੜਾ ਕਮਾ ਕੇ ਵੀ ਉਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਨੇ ਉਹ ਥੋੜਾ ਕਮਾ ਕੇ ਵੀ ਉਹਦੇ ਵਿੱਚੋਂ ਕੁਝ ਲੋੜਵੰਦਾਂ ਦੀ ਸੇਵਾ ਕਰ ਜਾਂਦੇ ਨੇ ਤੇ ਮਾਇਆਧਾਰੀ ਬਹੁਤਾ ਕਮਾ ਕੇ ਉਹ ਫਿਰ ਵੀ ਕਿਸੇ ਲੋੜਵੰਦ ਦੀ ਸੇਵਾ ਕਰਨ ਨੂੰ ਤਿਆਰ ਨਹੀਂ ਹੁੰਦੇ ਕਿਉਂਕਿ ਵਾਹਿਗੁਰੂ ਜੀ ਦੀ ਕਿਰਪਾ ਨਹੀਂ ਹੋਈ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਹਿਣ ਲੱਗੇ ਹੋਣਾ ਤਾਂ ਇਹ ਸੀ ਵੀ ਜ਼ਿੰਦਗੀ ਦੇ ਹਰੇਕ ਸਵਾਸ ਦੇ ਨਾਲ ਪਰਮਾਤਮਾ ਨੂੰ ਸਿਮਰਨਾ ਸੀ ਪਰ ਹੁੰਦਾ ਇਹ ਹੈ ਜਿੱਥੇ ਗੁਰਦੇਵ ਕਹਿੰਦੇ ਨੇ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਬਿਰਥਾ ਦਾ ਭਾਵ ਹੈ ਵਿਅਰਥ ਬੇਕਾਰ ਬੰਦੇ ਧਿਆਨ ਵਿੱਚ ਰੱਖਿਆ ਕਰਕੇ ਇੱਕ ਸਾਂਸ ਵੀ ਵਿਅਰਥ ਨਾ ਚਲਾ ਜਾਵੇ ਉਸ ਵਾਹਿਗੁਰੂ ਜੀ ਦੀ ਯਾਦ ਤੋਂ ਬਿਨਾਂ ਇਹ ਸਵਾਸ ਵਿਅਰਥ ਹੈ ਬੇਕਾਰ ਹੈ
ਕਰਦਾ ਕੀ ਹੈ? ਮਨੁੱਖ ਦਾ ਸੁਭਾਅ ਕੀ ਬਣ ਗਿਆ?

ਜਿਨ੍ਹਾਂ ਦੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਨਹੀਂ ਨਾ ਹੋਈ, ਉਹਦੀ ਮਿਹਰ ਨਾ ਹੋਵੇ, ਤਾਂ ਫਿਰ ਮਾਇਆ ਮਨੋ ਨਾ ਵੀਸਰੈ ਹੈ, ਮੰਗ ਹੈ ਦਮਾ ਦਮ। ਇਹ ਮਾਇਆ ਦਾ ਮੋਹ ਇਹ ਬੰਦੇ ਦੇ ਮਨ ਤੋਂ ਨਹੀਂ ਨਿਕਲਦਾ। ਫਿਰ ਹਰੇਕ ਸਵਾਸ ਦੇ ਨਾਲ ਉਹ ਸਿਰਫ ਮਾਇਆ ਹੀ ਮੰਗਦਾ, ਮਾਇਆ ਹੀ ਮੰਗਦਾ। ਸਵੇਰੇ ਉੱਠਿਆ, ਨਹਾਇਆ ਧੋਇਆ, ਸਭ ਤੋਂ ਪਹਿਲਾਂ ਜੇ ਪੂਜਾ ਕਰਨ ਵਾਸਤੇ ਖੜਦਾ ਜਾਂ ਬਹਿੰਦਾ, ਫਿਰ ਮਾਇਆ ਹੀ ਮੰਗਦਾ। ਉਹ ਪਿਆਰਿਆ ਕਦੇ ਵਾਹਿਗੁਰੂ ਜੀ ਦਾ ਨਾਮ ਵੀ ਮੰਗ ਲਿਆ ਕਰ, ਕਦੇ ਭਜਨ ਬੰਦਗੀ ਵੀ ਮੰਗ ਲਿਆ ਕਰ। ਸੱਚਾਈ ਇਹ ਹੈ ਸਾਧ ਸੰਗਤ, ਜੇ ਵਾਹਿਗੁਰੂ ਜੀ ਦਾ ਨਾਂ ਤਾਂ ਉਹਦੀ ਪ੍ਰੇਮਾ ਭਗਤੀ ਤਾਂ ਉੱਠਦਿਆਂ ਹੀ ਮੰਗ ਲਿਆ ਕਰੋ, ਉੱਠਦਿਆਂ ਹੀ। ਮੰਜੇ ਤੇ ਜਦੋਂ ਉੱਠੋ ਨਾ, ਅੱਖ ਖੁੱਲਣ ਸਵੇਰੇ, ਤੇ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ। ਮੇਰੇ ਵਾਹਿਗੁਰੂ ਜੀ, ਤੇਰੀ ਕਿਰਪਾ ਨਾਲ ਰਾਤ ਬੜੀ ਸੁੱਖਾਂ ਭਰੀ ਨਿੰਦਰ ਪਈ, ਬਹੁਤ ਸੋਹਣੀ ਰਾਤ ਲੰਘੀ ਹੈ ਤੇਰੀ ਕਿਰਪਾ ਨਾਲ, ਸ਼ੁਕਰਾਨਾ ਤੇਰਾ। ਕਿਰਪਾ ਕਰੀ ਮੇਰੇ ਮਾਲਕ ਜੀ, ਇਹ ਦਿਨ ਵੀ ਤੇਰੇ ਭਾਣੇ ਵਿੱਚ ਸੋਹਣਾ ਬਤੀਤ ਹੋ ਜਾਵੇ। ਤੇ ਸੱਚ ਜਾਣੀਓ, ਜਦੋਂ ਬੰਦਾ ਸਵੇਰੇ ਅਰਦਾਸ ਕਰ ਲਏ ਆਪਣੇ ਵਾਹਿਗੁਰੂ ਜੀ ਦੇ ਚਰਨਾਂ 'ਚ, ਮੇਰੇ ਵਾਹਿਗੁਰੂ ਜੀ ਮੈਨੂੰ ਹਰੇਕ ਮੰਦੇ ਕਰਮ ਤੋਂ ਬਚਾ ਕੇ ਰੱਖੀ, ਮੈਨੂੰ ਆਪਣੀ ਪ੍ਰੇਮਾ ਭਗਤੀ ਬਖਸ਼ੀ, ਮੈਨੂੰ ਨਾਮ ਦੀ ਦਾਤ ਬਖਸ਼ੀ, ਮੈਨੂੰ ਗੁਰਸਿੱਖੀ ਵਾਲਾ ਜੀਵਨ ਬਖਸ਼ਿਓ। ਤੇ ਸੱਚ ਜਾਣੀਓ, ਗੁਰਬਾਣੀ ਕਹਿੰਦੀ ਹੈ, ਮੈਂ ਨਹੀਂ ਕਹਿੰਦਾ, ਇਹ ਗੁਰਬਾਣੀ ਕਹਿੰਦੀ ਹੈ, ਜੇ ਕੇ ਇੱਕ ਹੀ ਪੈਮਾਨੇ, ਇਸ ਜੀਵ ਦੀ ਅਰਦਾਸ ਉਸ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੁੰਦੀ ਹੈ। ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਅਰਦਾਸ ਪ੍ਰਵਾਨ ਹੁੰਦੀ ਹੈ। ਅਵਰ ਜਤਨ ਕਰ ਰਹੇ ਬਹੁ ਤੇਰੇ, ਤਿਲ ਤਿਲ ਨਹੀਂ ਕੀਮਤ ਜਾਨੀ।

ਵਾਸਤੇ ਜੇ ਕਿਤੇ ਹੋਰ ਮਨੁੱਖ ਉਪਰਾਲੇ ਕਰਦਾ ਹੈ, ਕਹਿਣ ਲੱਗੇ ਇਹਨਾਂ ਦੀ ਇੱਕ ਤਿਲ ਮਾਤਰ ਵੀ ਕਦਰ ਨਹੀਂ ਪੈਂਦੀ। ਸੱਚ ਜਾਣੀਓ ਸਾਧ ਸੰਗਤ ਜੀ, ਪਰਮਾਤਮਾ ਦੇ ਦਰ ਤੇ ਨਾਮ ਜਪਣ ਵਾਲਿਆਂ ਦੀ ਕਦਰ ਹੁੰਦੀ ਹੈ, ਸਿਰਫ ਮਾਇਆਧਾਰੀਆਂ ਦੀ ਕਦਰ ਨਹੀਂ ਹੁੰਦੀ ਉੱਥੇ, ਕਿਉਂਕਿ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲੀਆ, ਥਾਂ ਉਹਨਾਂ ਪਾਏ ਨੇ ਕੂੜੀਆਰ ਜਿਹੜੇ ਝੂਠੇ ਬੰਦੇ ਹੁੰਦੇ, ਸਿਰਫ ਦੁਨੀਆਂ ਵੀ ਦੌਲਤ ਝੂਠ ਮਾਰ

ਜੇ ਹੈ ਉਹ ਸੱਚ ਹੈ। ਪਰ ਸੱਚ ਤੋਂ ਵੀ ਗੁਰਬਾਣੀ ਕਹਿੰਦੀ ਹੈ ਸੱਚ ਤੋਂ ਵੀ ਵੱਡੀ ਕੋਈ ਚੀਜ਼ ਹੈ। ਬੜੇ ਕਮਾਲ ਦੀ ਗੱਲ ਵੀ ਸੱਚ ਤੋਂ ਵੱਡੀ ਵੀ ਕੋਈ ਪਾਵਰ ਹੈ, ਗੁਰਬਾਣੀ ਕਹਿੰਦੀ ਹੈ। ਨਹੀਂ ਤਾਂ ਸੱਚ ਲੱਗਦਾ ਵੀ ਸੱਚ ਸਭ ਤੋਂ ਵੀ ਵੱਡੀ ਚੀਜ਼ ਹੈ। ਸੱਚੋ ਔਰੈ ਸਭ ਕੋ ਉਪਰ ਸੱਚ ਆਚਾਰ। ਕਹਿਣ ਲੱਗੇ ਸੱਚ ਬਹੁਤ ਵੱਡੀ ਚੀਜ਼ ਹੈ, ਪਰ ਕਹਿਣ ਲੱਗੇ ਜਿਹੜਾ ਬੰਦੇ ਦਾ ਆਚਾਰ ਹੈ, ਜਿਹੜਾ ਬੰਦੇ ਦਾ ਕਰੈਕਟਰ ਹੈ, ਉਹ ਸੱਚ ਨਾਲੋਂ ਵੀ ਵੱਡਾ ਹੈ। ਜੇਕਰ ਬੰਦਾ ਸੱਚ ਦਾ ਧਾਰਨੀ ਤਾਂ ਹੈ ਪਰ ਕਰੈਕਟਰ ਲੈਸ ਹੋਏ ਤੇ ਸੱਚ ਜਾਣੀਓ, ਉਹਦੇ ਸੱਚ ਦੀ ਕੋਈ ਕਦਰ ਨਹੀਂ ਹੈ, ਕੋਈ ਕੀਮਤ ਨਹੀਂ ਹੈ, ਕੋਈ ਕਦਰ ਨਹੀਂ ਕਰੇਗਾ। ਬੰਦਾ ਤਾਂ ਸੱਚ ਬੋਲਦਾ ਸਾਰੇ ਦਿਨ ਪਰ ਕਰੈਕਟਰ ਲੈਸ ਹੈ। ਤੇ ਗੁਰਬਾਣੀ ਕਹਿੰਦੀ ਹੈ, ਕਹਿਣ ਲੱਗੇ ਪਿਆਰੇ ਉਹ ਇਹ ਬੜੇ ਧਿਆਨ ਰੱਖਣ ਵਾਲੀ ਗੱਲ ਹੈ, ਸੱਚ ਦੇ ਧਾਰਨੀ ਰਹੋ ਪਰ ਆਪਣਾ ਕਰੈਕਟਰ ਸਭ ਤੋਂ ਅੱਗੇ ਰੱਖੋ, ਸਭ ਤੋਂ ਉੱਚਾ ਰੱਖੋ। ਤੇ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਲਾਹਾ ਹਰ ਗੁਣ ਗਾਏ ਮਿਲੈ ਸੁਖ ਪਾਈਐ। ਪਹਿਲੀ ਤੁਕ ਵਿੱਚ ਗੁਰਦੇਵ ਸਮਝਾਉਂਦੇ ਨੇ ਜੋ ਲਗ ਜੀਉ ਪ੍ਰਾਣ ਸੱਚ ਧਿਆਈ ਹੈ। ਵਾਹਿਗੁਰੂ ਜੀ ਸੱਚ ਤਾਂ ਅਸੀਂ ਧਿਆ ਲਵਾਂਗੇ, ਸਿਮਰ ਲਿਆਂਗੇ, ਪਰ ਸੱਚ ਨੂੰ ਸਿਮਰ ਕੇ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰ ਕੇ, ਉਹਨੂੰ ਯਾਦ ਕਰਕੇ, ਉਹਦੀ ਭਜਨ ਬੰਦਗੀ ਕਰਕੇ ਮਿਲੇਗਾ ਕੀ? ਸੱਚੀ ਗੱਲ ਹੈ, ਬਿਲਕੁਲ ਇਹ ਬੰਦੇ ਦਾ ਸੁਭਾਅ ਹੈ ਵੀ ਜੇ ਕਿਤੇ ਕਿਸੇ ਨੂੰ ਕਹੋ ਭਾਈ ਇਹ ਕੰਮ ਬੜਾ ਚੰਗਾ ਹੈ ਇਹ ਕਰ ਲਿਆ ਕਰ, ਤੇ ਅੱਗੇ ਨਾ ਇੱਕਦਮ ਸਵਾਲ ਪਾ ਦਿੰਦਾ ਬੰਦਾ ਅੱਗੇ। ਜੇਕਰ ਬੰਦਾ ਆਪਣੇ ਆਪ ਨੂੰ ਹੀ ਕਹੇ ਨਾ, ਤੇ ਫਿਰ ਬੰਦੇ ਦਾ ਆਪਣਾ ਹੀ ਮਨ ਕਹਿ ਦਿੰਦਾ, ਆਪਣਾ ਹੀ ਮਨ ਇਹ ਸਵਾਲ ਪਾ ਦਿੰਦਾ ਵੀ ਜੇ ਕਿਤੇ ਮੈਂ ਇਹ ਕੰਮ ਕਰਾਂ ਵੀ ਤੇ ਮੈਨੂੰ ਮਿਲੇਗਾ ਕੀ? ਬੰਦਾ ਕੋਈ ਵੀ ਨਵਾਂ ਕੰਮ ਸ਼ੁਰੂ ਕਰਦਾ ਹੈ ਤੇ ਬੰਦਾ ਪਹਿਲੇ ਵੇਖਦਾ ਵੀ ਇਹ ਕੰਮ ਮੈਂ ਕਰਾਂਗਾ ਮੈਨੂੰ ਲਾਭ ਕਿੰਨਾ ਕੁ ਹੋ ਜਾਏਗਾ, ਨਿੱਤਾ ਪ੍ਰਤੀ ਮੈਨੂੰ ਕਿੰਨਾ ਕੁ ਲਾਭ ਮਿਲ ਜਾਏਗਾ। ਜੇ ਕਿਤੇ ਲਾਭ ਨਾ ਮਿਲੇ ਫਿਰ ਨਹੀਂ ਬੰਦਾ ਉਸ ਕੰਮ ਨੂੰ ਕਰਦਾ। ਲਾਹਾ ਚਾਹੀਦਾ, ਇਸ ਨੂੰ ਲਾਭ ਚਾਹੀਦਾ ਹੈ। ਇਸੇ ਤਰ੍ਹਾਂ ਗੁਰਦੇਵ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿਣ ਲੱਗੇ ਅੱਗੇ ਸਵਾਲ ਬਣ ਜਾਂਦਾ ਵੀ ਜੇ ਕਿਤੇ ਨਾਮ ਜਪੀਏ ਤਾਂ ਮਿਲੇਗਾ ਕੀ? ਤੇ ਕਹਿਣ ਲੱਗੇ ਦੁਨੀਆਂ ਦੇ ਲੋਕ ਸੁਣ ਲਓ, ਪਰ

ਲਾਭ ਮਿਲਦਾ ਹੈ, ਹੋਰ ਕੀ ਮਿਲਦਾ ਹੈ? ਕਹਿਣ ਲੱਗੇ ਸੁੱਖ ਮਿਲਦਾ ਹੈ, ਸੁੱਖ ਮਿਲਦਾ ਹੈ, ਤੇ ਸਾਰਿਆਂ ਨੂੰ ਸੁੱਖਾਂ ਦੀ ਲੋੜ ਹੈ। ਸੁੱਖੀ ਚਾਹੁੰਦੇ ਸਾਰੇ ਵੀ, ਬੰਦੇ ਦੀ ਤਾਂ ਸੋਚ ਨਹੀਂ ਇਹ ਹੁੰਦੀ ਹੈ, ਮੈਂ ਸੱਚੀ ਦੱਸਾਂ, ਬੰਦਾ ਤਾਂ ਨਹੀਂ ਚਾਹੁੰਦਾ ਕਿਤੇ ਇੱਕ ਦਿਨ ਵੀ ਦੁੱਖ ਆਵੇ, ਇੱਕ ਘੰਟੇ ਵਾਸਤੇ ਵੀ ਦੁੱਖ ਆਵੇ, ਇੱਕ ਮਿੰਟ ਵਾਸਤੇ ਨਹੀਂ ਇਹ ਚਾਹੁੰਦਾ ਵੀ ਮੈਨੂੰ ਇੱਕ ਮਿੰਟ ਵਾਸਤੇ ਵੀ ਦੁੱਖ ਆਵੇ, ਬੰਦਾ ਤਾਂ ਨਹੀਂ ਚਾਹੁੰਦਾ ਕਦੇ ਵੀ ਬਈ ਦੁੱਖ ਆਵੇ। ਸੁੱਖਾਂ ਦੀ ਭਾਲ ਵਿੱਚ ਇਹ ਸਾਰਾ ਦੌੜਦਾ ਹੈ। ਪਰ ਜੇ ਤੂੰ ਅਸਲ ਸੁੱਖ ਚਾਹੁੰਦਾ ਹੈ ਤਾਂ ਧਿਆਨ ਰੱਖੀ ਪਿਆਰਿਆ, ਤੈਨੂੰ ਸੁੱਖ ਮਿਲੇਗਾ, ਤੈਨੂੰ ਲਾਭ ਮਿਲੇਗਾ। ਕੀ ਮਿਲੇਗਾ? ਕਹਿਣ ਲੱਗੇ ਤੂੰ ਉਸ ਪਰਮਾਤਮਾ ਦੇ ਗੁਣਗਾਨ ਕਰ, ਉਹਦੀ ਸਿਫਤਾਂ ਕਰ, ਤੈਨੂੰ ਸੁੱਖ ਮਿਲੇਗਾ, ਤੈਨੂੰ ਆਤਮਕ ਆਨੰਦ ਮਿਲੇਗਾ। ਆਤਮਕ ਆਨੰਦ, ਆਤਮਕ ਸੁੱਖ, ਜਿਹੜਾ ਕਿਸੇ ਵੀ ਦੁਨੀਆ ਵੀ ਕਿਸੇ ਵੀ ਕਰੰਸੀ ਤੋਂ ਨਹੀਂ ਖਰੀਦਿਆ ਜਾ ਸਕਦਾ। ਦੁਨੀਆ ਵੀ ਸੁੱਖ ਸੁਵਿਧਾਵਾਂ, ਮੈਂ ਹੋਰ ਥੋੜ੍ਹਾ ਜਿਹਾ ਖੁਲਾਸਾ ਕਰਾਂ, ਇੱਕ ਦੁਨੀਆ ਵੀ ਸੁੱਖ ਸੁਵਿਧਾਵਾਂ ਹੈਗੀਆਂ ਤੇ ਇੱਕ ਅੰਦਰ ਦਾ ਆਨੰਦ ਹੈਗਾ। ਅਸੀਂ ਦੁਨੀਆ ਵੀ ਸੁੱਖ ਸੁਵਿਧਾਵਾਂ ਨੂੰ ਹੀ ਆਨੰਦ ਕਹੀ ਜਾਂਦੇ ਹਾਂ, ਪਰ ਦੁਨੀਆ ਵੀ ਸੁੱਖ ਸੁਵਿਧਾਵਾਂ ਆਨੰਦ ਨਹੀਂ ਹੈਗੀਆਂ। ਫਿਰ ਧਿਆਨ ਦਿਓ ਸਾਧ ਸੰਗਤ ਜੀ, ਦੁਨੀਆ ਵੀ ਸੁੱਖ ਸੁਵਿਧਾਵਾਂ ਅਸੀਂ ਪੈਸੇ ਤੋਂ ਖਰੀਦ ਸਕਦੇ ਹਾਂ। ਪੈਸਾ ਹੈਗਾ, ਇੱਕ ਸੋਹਣੀ ਕਾਰ ਖਰੀਦ ਸਕਦੇ ਹਾਂ, ਪੈਸਾ ਹੈ ਇੱਕ ਸੋਹਣਾ ਘਰ ਖਰੀਦ ਸਕਦੇ ਹਾਂ, ਪੈਸਾ ਹੈ ਹੋਰ ਦੁਨੀਆ ਵੀ ਸੁੱਖ ਦੇਣ ਵਾਲੇ ਪਦਾਰਥ ਅਸੀਂ ਖਰੀਦ ਸਕਦੇ ਹਾਂ, ਪਰ ਜਿਹੜਾ ਆਨੰਦ ਦਾ ਆਨੰਦ ਹੈ ਨਾ ਅੰਦਰ ਦਾ, ਉਹ ਆਨੰਦ ਦੁਨੀਆ ਵੀ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ। ਅੰਦਰ ਦਾ ਸਕੂਨ ਉਹ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ, ਉਹ ਤਾਂ ਪਰਮਾਤਮਾ ਦਾ ਨਾਮ ਜਪ ਕੇ ਭਜਨ ਬੰਦਗੀ ਕਰਕੇ ਤਾਂ ਜਾ ਕੇ ਮਿਲਦਾ, ਉਹ ਐਵੇਂ ਨਹੀਂ ਮਿਲਦਾ। ਹੋਰ ਮੈਂ ਜ਼ਿਕਰ ਕਰਾਂ, ਜਿਹੜੇ ਦੁਨੀਆ ਵੀ ਸੁੱਖ ਸੁਵਿਧਾਵਾਂ ਹੈਗੀਆਂ

ਉਹ ਕਦੇ ਵੀ ਬੰਦੇ ਦੇ ਕੋਲੋਂ ਜਾ ਸਕਦੀਆਂ ਨੇ, ਕਦੇ ਵੀ ਜਾ ਸਕਦੀਆਂ ਨੇ, ਕਿਉਂਕਿ ਇਹ ਉਸ ਪਰਮਾਤਮਾ ਦੀ ਖੇਡ ਹੈ। ਕਈਆਂ ਦੇ ਕਾਰੋਬਾਰ ਬਹੁਤ ਵਧੀਆ ਹੁੰਦੇ ਨੇ ਤੇ ਦੇਖਦਿਆਂ ਦੇਖਦਿਆਂ ਉਹ ਰੋਡ ਤੇ ਆ ਜਾਂਦੇ ਨੇ, ਕਾਰੋਬਾਰ ਖਤਮ ਹੋ ਜਾਂਦੇ ਨੇ, ਵੱਡੇ ਵੱਡੇ ਕਾਰੋਬਾਰ ਕਈਆਂ ਦੇ ਖਤਮ ਹੋ ਜਾਂਦੇ ਨੇ। ਕਈਆਂ ਦਾ ਕਾਰੋਬਾਰ ਬਿਲਕੁਲ ਕੁਝ ਵੀ ਨਹੀਂ ਸੀ, ਬਿਲਕੁਲ ਗਰੀਬੀ ਸੀ, ਬਸ ਉਸ ਵਾਹਿਗੁਰੂ ਦੀ ਮਿਹਰ ਭਰੀ ਨਜ਼ਰ ਹੋਈ, ਥੋੜੇ ਕੁ ਦਿਨਾਂ 'ਚ ਹੀ, ਥੋੜੇ ਸਾਲਾਂ 'ਚ ਹੀ ਬਹੁਤ ਵੱਡਾ ਕਾਰੋਬਾਰ ਹੋ ਜਾਂਦਾ, ਬਹੁਤ ਵੱਡਾ ਕਾਰੋਬਾਰ ਬਣ ਜਾਂਦਾ। ਇਹ ਮਾਇਆ ਤਾਂ ਇਹ ਤਾਂ ਕਦੇ ਆ ਜਾਂਦੀ ਹੈ, ਕਦੇ ਚਲੀ ਜਾਂਦੀ ਹੈ। ਕਦੇ ਬੰਦੇ ਦਾ ਕਾਰੋਬਾਰ ਵਧੀਆ ਹੋ ਸਕਦਾ ਜੇ ਕਿ ਉਦੋਂ ਥੋੜ੍ਹੀ ਜਿਹੀ ਨਜ਼ਰ ਤਿਰਛੀ ਕਰ ਲਏ ਅਕਾਲ ਪੁਰਖ ਵਾਹਿਗੁਰੂ ਤੇ ਵੱਡੇ ਵੱਡੇ ਰਾਜਿਆਂ ਨੂੰ, ਵੱਡੇ ਵੱਡੇ ਸੁਲਤਾਨਾਂ ਨੂੰ ਘਾਹ ਕਰਵਾ ਦਿੰਦਾ, ਘਾਹ ਪਟਵਾ ਦਿੰਦਾ, ਉਹਨਾਂ ਦਰ ਉਪੱਟੀ ਜੇਕਰ ਸੁਲਤਾਨਾ ਘਾਹ ਉਹ ਕਰਾਇੰਦਾ, ਵੱਡੇ ਵੱਡੇ ਸੁਲਤਾਨਾਂ ਤੋਂ ਘਾਹ ਪਟਵਾ ਦਿੰਦਾ ਉਹ, ਕਿਉਂਕਿ ਉਹਦੀ ਸਮਰੱਥਾ ਹੈ। ਕਿੰਨੀ ਸਮਰੱਥਾ ਹੈ ਉਹਦੇ ਅੰਦਰ? ਕਹਿਣ ਲੱਗੇ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਤੁਸੀਂ ਦੇਖਦੇ ਹੋ ਕਈ ਵਾਰ ਨਾ, ਜਲ ਤੇ ਥਲ ਕਰ, ਜਦੋਂ ਹੜ ਆਉਂਦੇ ਨਾ, ਬਹੁਤ ਵੱਡੇ ਹੜ ਆਉਂਦੇ ਕਈ ਵਾਰ, ਤੇ ਜਿੱਥੇ ਜਲ ਹੁੰਦਾ ਹੈ ਨਾ, ਉੱਥੇ ਉਹ ਮਿੱਟੀ ਨਾਲ ਭਰ ਦਿੰਦਾ ਵਾਹਿਗੁਰੂ, ਪਾਣੀ ਦਾ ਬਹਾਓ ਆਉਂਦਾ ਹੈ। ਕਈ ਜਗ੍ਹਾ ਪਹਿਲਾਂ ਬਹੁਤ ਡੂੰਘੀ ਜਗ੍ਹਾ ਹੁੰਦੀ ਹੈ, ਪਰ ਮਿੱਟੀ ਨਾਲ ਭਰ ਜਾਂਦੀ ਹੈ ਉਹ। ਜਿੱਥੇ ਜ਼ਮੀਨ ਹੁੰਦੀ ਹੈ ਉੱਥੇ ਖੂਹ ਪੁੱਟ ਜਾਂਦੇ ਨੇ, ਉੱਥੇ ਡੂੰਘਿਆਈ ਹੋ ਜਾਂਦੀ ਹੈ। ਇਹ ਉਸ ਪਰਮਾਤਮਾ ਦੀ ਖੇਡ ਹੈਗੀਆਂ ਕਿ ਕਈਆਂ ਨੂੰ ਉਹ ਧਰਤੀ ਤੋਂ ਚੁੱਕ ਕੇ ਅਸਮਾਨ ਤੇ ਚੜਾ ਦਿੰਦਾ ਤੇ ਕਈਆਂ ਨੂੰ ਅਸਮਾਨ ਤੋਂ ਸੁੱਟ ਦਿੰਦਾ। ਭਾਓ ਇਹ ਵੀ ਕਈਆਂ ਦਾ ਕਾਰੋਬਾਰ ਬੜੀ ਛੇਤੀ ਉੱਤੇ ਚੜ ਜਾਂਦਾ ਹੈ ਤੇ ਕਈਆਂ ਨੂੰ ਉੱਤੇ ਚੜਿਆਂ ਨੂੰ ਉਹ ਥੱਲੇ ਸੁੱਟ ਕੇ ਮਾਰ ਦਿੰਦਾ। ਬਸ ਇਹ ਉਹਦੀ ਖੇਡ ਹੈ, ਉਹਦੇ ਕੋਤਕ ਨੇ, ਤਾਂ ਉਹਨੂੰ ਰੋਕ ਵੀ ਕੋਈ ਨਹੀਂ ਸਕਦਾ, ਨਾ ਉਸਨੂੰ ਕਿਸੇ ਦੀ ਸਲਾਹ ਲੈਣੀ, ਉਹ ਸਲਾਹ ਵੀ ਲੈਣ ਦੀ ਲੋੜ ਨਹੀਂ ਹੁੰਦੀ ਉਸਨੂੰ। ਦੁਨਿਆਵੀ ਤੌਰ ਤੇ ਕੋਈ ਕੰਮ ਕਰੇ ਬੰਦਾ, ਕੋਈ ਵੱਡਾ ਕੰਮ ਕਰਨਾ ਹੋਵੇ, ਘਰ 'ਚ ਬੈਠ ਕੇ ਬੰਦਾ ਸਲਾਹ ਮਸ਼ਵਰਾ ਕਰਦਾ ਹੈ ਆਪਣੇ ਧੀ ਪੁੱਤਰਾਂ ਨਾਲ, ਆਪਣੇ ਜੀਵਨ ਸਾਥੀ ਨਾਲ, ਪਰਿਵਾਰ ਨਾਲ ਸਲਾਹ ਮਸ਼ਵਰਾ ਕਰਦਾ, ਭਾਈ ਇਹ ਕੰਮ ਕਰੀਏ ਕਿ ਨਾ ਕਰੀਏ, ਮਤਾ ਪਕਾ ਕੇ ਫਿਰ ਉਹ ਕੰਮ ਕਰਦੇ ਨੇ। ਪਰ ਪਰਮਾਤਮਾ ਨੂੰ ਕੋਈ ਮਤਾ ਪਕਾਉਣ ਦੀ ਲੋੜ ਨਹੀਂ ਪੈਂਦੀ, ਉਸਨੂੰ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ ਪੈਂਦੀ, ਉਸਨੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਇਹ ਕੰਮ ਮੈਂ ਕਰਾਂ ਕਿ ਨਾ ਕਰਾਂ, ਕਿਉਂਕਿ ਉਹ ਆਪ ਸਮਰੱਥ ਹੈ। ਕਿੰਨਾ ਸਮਰੱਥ ਹੈ ਉਹ ਵੀ ਗੁਰਬਾਣੀ ਨੂੰ ਪੁੱਛ ਲਈਏ, ਕਿੰਨਾ ਸਮਰੱਥ ਹੈ। ਖਿਨਮੈ ਅਵਰ ਖਿਨੈਮੈ ਅਵਰਾ ਅਚਰਜ ਚਲਤ ਤੁਹਾਰੇ ਵਾਹਿਗੁਰੂ ਜੀ, ਤੂੰ ਇੱਕ ਪਲ ਵਿੱਚ ਕੁਝ ਹੋਰ ਤੋਂ ਕੁਝ ਹੋਰ ਕਰਨ ਦੇ ਸਮਰੱਥ ਹੈ ਤੇ ਉਹ ਕਰ ਦਿੰਦਾ ਹੈ। ਤੇ ਸਤਿਗੁਰੂ ਜੀ

ਕਰਕੇ ਲਾਭ ਮਿਲਦਾ ਹੈ। ਲਾਭ ਕੀ ਮਿਲਦਾ ਹੈ? ਉਸ ਪਰਮਾਤਮਾ ਦਾ ਪਿਆਰ ਮਿਲਦਾ ਹੈ। ਜਿਸ ਨੂੰ ਉਸ ਪਰਮਾਤਮਾ ਦਾ ਪਿਆਰ ਮਿਲ ਜਾਵੇ ਉਸ ਨੂੰ ਆਤਮਕ ਆਨੰਦ ਬਣ ਜਾਂਦਾ ਹੈ। ਆਨੰਦ ਇੱਕ ਇਹੋ ਜਿਹੀ ਸਹਿ ਹੈ, ਮੈਂ ਫਿਰ ਹੋਰ ਜ਼ਿਕਰ ਥੋੜਾ ਜਿਹਾ ਕਰ ਦੇਵਾਂ, ਜਿੱਥੇ ਦੁਨੀਆਵੀ ਸੁੱਖ ਸੁਵਿਧਾਵਾਂ ਅੱਜ ਹੈਗੀਆਂ ਕੱਲ ਨਹੀਂ ਹੈਗੀਆਂ, ਆਨੰਦ ਜਿਸ ਨੂੰ ਬਣ ਗਿਆ, ਅੰਦਰ ਦਾ ਸਕੂਨ ਮਿਲ ਗਿਆ, ਉਹ ਰਾਹ 'ਚ ਪੈਦਲ ਜਾਂਦਾ ਵੀ ਆਨੰਦ ਵਿੱਚ ਰਹਿੰਦਾ ਹੈ। ਉਹ ਸੋਹਣੇ ਮਹਿਲ ਨਹੀਂ, ਉਹ ਟੁੱਟੀ ਕੁੱਲੀ ਇੱਕ ਝੁੱਗੀ 'ਚ, ਇੱਕ ਛੱਪੜ ਛੋਟੀ ਜੀ ਛੱਪਰੀ 'ਚ ਰਹਿ ਕੇ ਵੀ ਉਹ ਸੁੱਖ ਮਾਣਦਾ, ਆਨੰਦ ਮਾਣਦਾ, ਉਹਦੇ 'ਚ ਵੀ ਖੁਸ਼ ਰਹਿੰਦਾ ਹੈ, ਉਹਦੇ 'ਚ ਵੀ ਖੁਸ਼ ਰਹਿੰਦਾ, ਛੋਟੀ ਜਿਹੀ ਕੁੱਲੀ 'ਚ ਰਹਿ ਕੇ ਵੀ ਖੁਸ਼ ਰਹਿੰਦਾ। ਉਹ ਕਹਿੰਦਾ ਮੇਰੇ ਮਾਲਕਾ ਇਹ ਤੇਰੀ ਦਾਤ ਹੈ, ਕਿਉਂਕਿ ਉਸਦੇ ਅੰਦਰ ਇੱਕ ਅਵਸਥਾ ਬਣ ਗਈ, ਜੋ ਰਾਜ ਦੇਹੇ ਤਾਂ ਕਵਨ ਵਡਾਈ। ਮੇਰੇ ਮਾਲਕ ਜੀ, ਜੇ ਤੂੰ ਮੈਨੂੰ ਰਾਜ ਭਾਗ ਦੇ, ਜੇ ਤੂੰ ਮੈਨੂੰ ਰਾਜ 'ਤੇ ਬਹਾਲੇ, ਤਾਂ ਮੇਰੀ ਵਡਿਆਈ ਨਹੀਂ, ਵਡਿਆਈ ਤੇਰੀ ਹੈ, ਵਡਿਆਈ ਤੇਰੀ ਹੈ। ਮੈਂ ਇਹੀ ਕਹਾਂਗਾ ਮੇਰੇ ਮਾਲਕ ਨੇ ਮੈਨੂੰ ਰਾਜ 'ਤੇ ਬਹਾਲਿਆ, ਜੋ ਭੀਕ ਮੰਗਾਵੇ ਤਾਂ ਕਿਆ ਘਟ ਜਾਈ, ਜੇ ਤੂੰ ਮੇਰੇ ਤੋਂ ਦਰ ਦਰ ਦੀ ਭੀਕ ਮੰਗਾਵੇ ਤਾਂ ਮੇਰਾ ਨਹੀਂ ਕੁਝ ਘਟਣਾ, ਮੈਂ ਤਾਂ ਬਸ ਤੇਰੇ ਭਰੋਸੇ ਤੇ ਹੈਗਾ, ਤੇਰੇ ਆਸਰੇ ਤੇ। ਮਾਲਕਾ ਮੈਂ ਤਾਂ ਤੇਰਾ ਹੋ ਗਿਆ, ਜਿਵੇਂ ਤੂੰ ਰੱਖਣਾ ਰੱਖ ਲੈ, ਜਿਉ ਭਾਵੈ ਤਿਉ ਰੱਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਮੈਂ ਤਾਂ ਤੇਰੀ ਸ਼ਰਨ ਵਿੱਚ ਆ ਗਿਆ ਮੇਰੇ ਮਾਲਕਾ, ਜਿਵੇਂ ਤੇਰੀ ਮਰਜ਼ੀ ਹੋਵੇ ਮੈਨੂੰ ਰੱਖ ਲੈ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਆਮ ਬੰਦੇ ਨੂੰ ਫਰਕ ਪੈਂਦਾ ਹੈ, ਆਮ ਬੰਦਾ ਕਹਿੰਦਾ ਲਓ ਜੀ ਇਹਨੇ ਥੋੜਾ ਜਿਹਾ ਮੈਨੂੰ ਕੜਵਾ ਬੋਲ ਬੋਲਦੇ ਆ, ਮੇਰੀ ਤਾਂ ਬੇਇੱਜ਼ਤੀ ਕਰ ਦਿੱਤੀ। ਨਹੀਂ ਜੀ, ਪਰਮਾਤਮਾ ਦੇ ਪਿਆਰਿਆਂ ਨੂੰ ਇਹਨਾਂ ਗੱਲਾਂ ਤੋਂ ਕੋਈ ਲੈਣਾ ਦੇਣਾ ਨਹੀਂ ਰਹਿ ਜਾਂਦਾ। ਤੇ ਗੁਰਦੇਵ ਪਾਤਸ਼ਾਹ ਪਹਿਲੇ ਪਦੇ ਵਿੱਚ ਸਮਝਾਉਂਦੇ ਨੇ, ਕਹਿਣ ਲੱਗੇ ਮਨ ਰਾਤੋਂ ਹਰ ਨਾਏ ਸੱਚ ਵਖਾਣਿਆ। ਮਨ ਰਾਤੋਂ, ਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ ਦੇ ਪਿਆਰ ਵਿੱਚ ਰਤ ਗਿਆ, ਪਿਆਰ ਵਿੱਚ ਭਿੱਜ ਗਿਆ, ਉਹ ਪਰਮਾਤਮਾ ਦੇ ਗੁਣਗਾਨ ਕਰਦੇ ਨੇ, ਵਖਾਣਿਆ ਵਖਿਆਣ ਕਰਦੇ ਨੇ। ਕਿਸ ਚੀਜ਼ ਦਾ? ਪਰਮਾਤਮਾ ਦੇ ਨਾਮ ਦਾ, ਪਰਮਾਤਮਾ ਦੀ ਸਿਫਤਾਂ ਕਰਦੇ ਨੇ। ਲੋਕਾਂ ਦਾ ਕਿਆ ਜਾਏ ਜਾਂ ਤੁਧ ਭਾਣਿਆ। ਵਾਹਿਗੁਰੂ ਜੀ, ਜਿਹੜੇ ਤੇਰਾ ਨਾਮ ਜਪਦੇ ਨੇ, ਤੇਰੀ ਸਿਫਤਾਂ ਕਰਦੇ ਨੇ, ਫਿਰ ਜੇ ਉਹਨਾਂ ਦਾ ਤੇਰੇ ਨਾਲ ਪਿਆਰ ਬਣ ਗਿਆ ਫਿਰ ਲੋਕਿਆਂ ਦਾ ਕੀ ਨੁਕਸਾਨ ਹੈ? ਪਰ ਲੋਕਿਆਂ ਨੂੰ ਭਾਉਂਦਾ ਨਹੀਂ, ਸੱਚੀ ਗੱਲ ਇਹ ਹੈ, ਸੱਚ ਜਾਣੀਓ ਇਹ ਦੁਨੀਆ ਨਹੀਂ ਛੱਡਦੀ। ਜੇਕਰ ਕੋਈ ਭਗਤੀ ਬੰਦਗੀ ਨਾ ਕਰੇ, ਇਹ ਦੇਖੋ ਜੀ ਕਦੇ ਵੀ ਰੱਬ ਦਾ ਨਾਂ ਨਹੀਂ ਲੈਂਦਾ, ਤੇ ਜੇ ਕਿਤੇ ਕੋਈ ਰੱਬ ਦਾ ਨਾਮ ਲੈਣ ਲੱਗ ਪਏ, ਇਹ ਦੇਖੋ ਜੀ ਇਹ ਭਗਤੀ ਦਾ ਦਿਖਾਵਾ ਹੀ ਕਰਦਾ ਰਹਿੰਦਾ, ਇਹ ਲੋਕੀ ਨਹੀਂ ਛੱਡਦੇ, ਇਹ ਸੰਸਾਰ ਨਹੀਂ ਛੱਡਦਾ। ਜੇਕਰ ਚੰਗੇ ਰਾਹ ਤੇ ਤੁਰੋ ਇਸਨੇ ਤਾਂ ਨਹੀਂ ਛੱਡਣਾ, ਜੇ ਚੰਗੇ ਰਾਹ ਤੇ ਚਲੋ ਇਸਨੇ ਤਾਂ ਨਹੀਂ ਛੱਡਣਾ। ਇਹ ਦੇਖੋ ਜੀ ਦਿਖਾਵਾ ਹੀ ਕਰਦਾ ਫਿਰੀ ਜਾਂਦਾ, ਲੋੜਵੰਦਾਂ ਦੀ ਸੇਵਾ ਹੀ ਕਰਦਾ ਰਹਿੰਦਾ। ਕਈਆਂ ਨੇ ਤਾਂ ਇਹੀ ਗੱਲ ਕਹਿ ਜਾਣੀ, ਪਰ ਉਹ ਪਰਵਾਹ ਨਹੀਂ ਕਰਦੇ, ਉਹ ਨਹੀਂ ਪਰਵਾਹ ਕਰਦੇ। ਗੁਰੂ ਨਾਨਕ ਸਾਹਿਬ ਜੀ ਨੂੰ ਕੀ ਕੋਈ ਨਹੀਂ ਕਿਹਾ? ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਭਇਆ ਦੀਵਾਨਾ ਸਾਹਕਾ ਨਾਨਕ, ਉਹਨਾਂ ਕੀ ਕੁਝ ਨਹੀਂ ਕਿਹਾ। ਇਹ ਲੋਕੀ ਤਾਂ ਉਸਨੂੰ ਨਹੀਂ ਛੱਡਦੇ ਜਿਹੜਾ ਵਾਹਿਗੁਰੂ ਜੀ ਸਭ ਕੁਝ ਦੇਈ ਜਾਂਦਾ, ਇਹ ਤਾਂ ਕਈ ਵਾਰ ਉਸਨੂੰ ਵੀ ਬੜਾ ਕੁਝ ਕਹਿ ਜਾਂਦੇ, ਪਰ ਉਸਦੇ ਪਿਆਰੇ ਨਾ ਦੁੱਖ ਵਿੱਚ ਸੁੱਖ ਵਿੱਚ ਨਫੇ ਵਿੱਚ ਘਾਟੇ ਵਿੱਚ ਉਸ ਪਰਮਾਤਮਾ ਦਾ ਦਰ ਨਹੀਂ ਛੱਡਦੇ, ਉਹਦੀ ਸਿਫਤਾਂ ਨਹੀਂ ਛੱਡਦੇ, ਉਹ ਗਿੱਸਾ ਗੁੱਸਾ ਗਿੱਲਾ ਉਹਨ ਸਿਕਵਾ ਨਹੀਂ ਕਰਦੇ। ਫਿਰ ਕਹਿੰਦੇ ਨੇ ਅਗਲੇ ਪਦੇ ਵਿੱਚ ਗੁਰਦੇਵ ਕਹਿੰਦੇ

ਆ ਰਹੇ ਨਾ, ਇਹ ਜਿਹੜਾ ਕੰਮ ਹੈ ਤੇਰੀ ਭਗਤੀ ਵਾਲਾ ਜਿਹੜਾ ਕੰਮ ਹੈ ਨਾ, ਇਹ ਬਹੁਤ ਪਿਆਰਾ ਹੈ। ਸਦਾ ਕਾਇਮ ਰਹਿਣ ਵਾਲੀ ਤੇਰੀ ਭਗਤੀ ਹੈ, ਤੇ ਤੂੰ ਕਿਰਪਾ ਕਰ ਮੈਨੂੰ ਭਗਤੀ ਦੀ ਦਾਤ ਦੇ। ਜਿੱਥੇ ਆਪਾਂ ਦੁਨੀਆ ਵੀ ਖਜ਼ਾਨੇ ਮੰਗਦੇ ਨਾ, ਉੱਥੇ ਭਜਨ ਬੰਦਗੀ ਦੀ ਪ੍ਰੇਮਾ ਭਗਤੀ ਦੀ ਦਾਤ ਵੀ ਜ਼ਰੂਰ ਮੰਗਿਆ ਕਰੋ। ਇਹ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਨੇ। ਹਉ ਜੀਵਾਂ ਤੁਧ ਸਾਲਾਂ ਕੇ ਮੈਂ ਟੇਕ ਆਧਾਰ ਤੂੰ। ਵਾਹਿਗੁਰੂ ਜੀ, ਹਉ ਜੀਵਾਂ ਤੁਧ ਸਾਲਾਂ ਕੇ, ਮੇਰਾ ਇਹ ਜੀਵਨ ਤੇਰੀ ਸਿਫਤਾਂ ਕਰ ਕਰਕੇ ਬਤੀਤ ਹੋਵੇ। ਕਿਉਂ? ਕਿਉਂਕਿ ਮੇਰੀ ਤਾਂ ਤੂੰ ਹੀ ਟੇਕ ਹੈ, ਤੂੰ ਹੀ ਆਸਰਾ ਹੈ, ਮੇਰਾ ਤਾਂ ਸਹਾਰਾ ਆਸਰਾ ਤੂੰ ਹੀ ਹੈ ਮੇਰੇ ਮਾਲਕ ਜੀ। ਦਰਦ ਸੇਵਕ ਦਰਵਾਨ ਦਰਦ ਤੂੰ ਜਾਣ ਹੀ, ਦਰ ਸੇਵਕ ਦਰਬਾਨ, ਦਰ ਦਾ ਭਾਉ ਹੈ ਤੇਰੇ ਦਾਤੇ, ਜਿਹੜਾ ਤੇਰਾ ਸੇਵਕ ਤੇਰੇ ਦਰ ਨੂੰ ਮੱਲ ਕੇ ਬਹਿ ਜਾਵੇ ਵੀ ਮੈਂ ਆਪਣੇ ਮਾਲਕ ਦਾ ਦਰ ਨਹੀਂ ਛੱਡਣਾ, ਮੈਂ ਦੁੱਖ ਵਿੱਚ ਸੁੱਖ ਵਿੱਚ ਆਪਣੇ ਮਾਲਕ ਦਾ ਦਰ ਨਹੀਂ ਛੱਡਣਾ, ਭਾਉ ਆਪਣੇ ਮਾਲਕ ਦੀ ਭਜਨ ਬੰਦਗੀ ਨਹੀਂ ਛੱਡਣੀ। ਤੇ ਕਹਿਣ ਲੱਗੇ ਤੂੰ ਉਹਦੇ ਵਾਸਤੇ ਕੀ ਕਰਦਾ ਹੈ? ਦਰਦ ਤੂੰ ਜਾਣ ਹੀ, ਤੂੰ ਆਪਣੇ ਸੇਵਕਾਂ ਦਾ ਦਰਦ ਜਾਣਦਾ ਹੈ, ਉਹਨਾਂ ਦੇ ਦੁੱਖ ਸੁੱਖ ਉਹਨਾਂ ਦੀ ਲੋੜ ਨੂੰ ਤੂੰ ਜਾਣਦਾ ਹੈ। ਫਿਰ ਕਹਿੰਦੇ ਨੇ ਭਗਤ ਤੇਰੀ ਹੈਰਾਨ ਦਰਦ ਗਵਾਵਹੀ, ਦਵਾਈ ਵੀ ਦੱਸ ਦਿੱਤੀ ਜੀ। ਕਹਿਣ ਲੱਗੇ ਜਿਹੜੀ ਤੇਰੀ ਭਗਤੀ ਹੈ ਨਾ, ਉਹ ਬੜੀ ਹੈਰਾਨ ਕਰ ਦੇਣ ਵਾਲੀ ਹੈ ਤੇ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੀ ਹੈ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਿਹੜਾ ਬੰਦਾ ਧਿਆਨ ਲਗਾ ਕੇ ਪ੍ਰੇਮ ਨਾਲ ਭਾਵਨਾ ਲੈ ਕੇ ਸਤਿਗੁਰਾਂ ਦੀ ਇਸ ਪਾਵਨ ਬਾਣੀ ਨੂੰ ਸੁਣੇ ਤੇ ਕਹਿਣ ਲੱਗੇ ਉਹਦੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਨੇ। ਕਿਉਂ? ਕਿਉਂਕਿ ਇਹ ਪਾਵਨ ਬਾਣੀ ਪਰਮਾਤਮਾ ਦੇ ਬਾਰੇ ਦੱਸਦੀ ਹੈ, ਇਹ ਪਾਵਨ ਬਾਣੀ ਪਰਮਾਤਮਾ ਦੀ ਸਿਫਤ ਸਲਾਹ ਦੀ ਪਾਵਨ ਬਾਣੀ ਹੈ। ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਜਿਸ ਹਿਰਦੇ ਵਿੱਚ ਇਹ ਧੁਰ ਦਰਗਾਹ ਤੋਂ ਪਰਮਾਤਮਾ ਦੀ ਸਿਫਤ ਸਲਾਹ ਦੀ ਪਾਵਨ ਬਾਣੀ ਜਿਸ ਹਿਰਦੇ ਵਿੱਚ ਵਸ ਜਾਵੇ, ਕਹਿਣ ਲੱਗੇ ਉਹਦੇ ਸਾਰੇ ਚਿੰਤਾ ਝੋਰੇ ਇਹ ਦੂਰ ਕਰ ਦਿੰਦੀ ਹੈ। ਤਿੰਨ ਸਗਲੀ ਚਿੰਤ, ਧਿਆਨ ਕਰੀਓ, ਹੋਰ ਸਗਲੀ ਵਰਤਿਆ ਸ਼ਬਦ ਸਤਿਗੁਰਾਂ ਨੇ, ਇੱਕ ਦੋ ਨਹੀਂ ਕਿਹਾ ਭਾਈ ਉਹਦੇ ਦੋ ਚਾਰ ਦੁੱਖ ਦੂਰ ਕਰ ਦੇਗੀ, ਨਹੀਂ, ਸਾਰੀ ਚਿੰਤਾ ਝੋਰੇ ਸਾਰੇ ਦੁੱਖ ਉਹਦੇ ਦੂਰ ਕਰ ਦਿੰਦੀ ਇਹ ਗੁਰਬਾਣੀ। ਤੇ ਪਾਤਸ਼ਾਹ ਅੱਗੇ ਕਹਿੰਦੇ ਨੇ, ਕਹਿਣ ਲੱਗੇ ਦਰਗਾਹ ਨਾਮ ਹਦੂਰ ਗੁਰਮੁਖ ਜਾਣ ਸੀ। ਗੁਰੂ ਦੀ ਸ਼ਰਨ ਵਿੱਚ ਆ ਕੇ ਇਹ ਗੱਲ ਸਮਝ ਆਉਂਦੀ ਹੈ ਕਿ ਪਰਮਾਤਮਾ ਦੇ ਦਰ ਤੇ ਪਰਮਾਤਮਾ ਦੀ ਹਜ਼ੂਰੀ ਦੇ ਅੰਦਰ ਉਸਦਾ ਨਾਮ ਹੀ ਪ੍ਰਵਾਨ ਹੁੰਦਾ ਹੈ, ਉਹਦੀ ਸਿਫਤ ਸਲਾਹ ਹੀ ਪ੍ਰਵਾਨ ਹੁੰਦੀ ਹੈ। ਵੇਲਾ ਸੱਚ ਪ੍ਰਵਾਨ ਸ਼ਬਦ ਪਛਾਣ ਸੀ, ਵੇਲਾ ਸੱਚ ਪ੍ਰਵਾਨ ਸ਼ਬਦ ਪਛਾਣ ਸੀ। ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਗੱਲ ਪਛਾਣ ਲਈ, ਗੁਰੂ ਦੇ ਸ਼ਬਦ ਨੂੰ ਗੁਰੂ ਦੇ ਉਪਦੇਸ਼ ਨੂੰ ਜਾਣ ਲਿਆ, ਪਹਿਚਾਣ ਲਿਆ, ਸਮਝ ਲਿਆ, ਕਹਿਣ ਲੱਗੇ ਉਸ ਮਨੁੱਖ ਦਾ ਇਹ ਜੀਵਨ ਇਹ ਸਫਲ ਹੋ ਜਾਂਦਾ ਹੈ, ਪ੍ਰਵਾਨ ਹੋਣ ਜੋਗਾ ਹੋ ਜਾਂਦਾ ਹੈ। ਸਤ ਸੰਤੋਖ ਕਰ ਪਾਓ ਤੁਸਾ ਹਰ ਨਾਮ ਸੇ, ਸਤ ਸੰਤੋਖ ਕਰ ਪਾਓ। ਪਰਮਾਤਮਾ ਦੀ ਭਜਨ ਬੰਦਗੀ ਕਰਨ ਵਾਲਾ ਬੰਦਾ ਸੰਤੋਖੀ ਬਣ ਜਾਂਦਾ ਹੈ, ਉਹ ਸੱਚ ਦਾ ਧਾਰਨੀ ਬਣ ਜਾਂਦਾ ਹੈ, ਉਹ ਪਰਮਾਤਮਾ ਦੇ ਨਾਲ ਪਿਆਰ ਕਰਦਾ ਹੈ, ਇਸ ਨੂੰ ਉਹ ਜੀਵਨ ਸਫਰ ਦੀ ਖਰਚੀ ਬਣਾ ਲੈਂਦਾ ਹੈ, ਭਾਉ ਇਕੱਠਾ ਕਰ ਲੈਂਦਾ ਹੈ। ਖਰਚ ਸਤਿਗੁਰ ਸੇਵ ਖਰਚ ਹਰ ਬੰਧੋ ਮਤ ਜਾਣੋ ਆਜ ਕੇ ਕਾਲੀ ਕਾਲੀ। ਚੌਥੇ ਪਾਤਸ਼ਾਹ ਜੀ ਦਾ ਵਚਨ ਹੈ, ਕਹਿਣ ਲੱਗੇ ਪਿਆਰਿਓ, ਸਤਿਗੁਰੂ ਦੀ ਦਸੀ ਕਾਰ ਕਰਕੇ ਇਹ ਖਰਚੀ ਪੱਲੇ ਬੰਨ ਲਓ, ਇੱਥੇ ਵੀ ਖਰਚ ਲਓ ਤੇ ਅੱਗੇ ਵੀ ਕੰਮ ਆਉਂਦੀ ਹੈ। ਇਹ ਗੁਰਦੇਵ ਅੱਗੇ ਕਹਿੰਦੇ ਨੇ, ਮਨੋ ਛੋੜ ਬਿਕ ਵਿਕਾਰ ਸੱਚਾ ਸੱਚ ਦੇ, ਮਨੋ ਛੋੜ ਵਿਕਾਰ, ਹੇ ਭਾਈ ਆਪਣੇ ਮਨ ਤੋਂ ਨਾ ਵਿਕਾਰ ਛੱਡ ਦਿਓ। ਕਿਹੜਾ ਛੱਡਦਾ ਹੈ? ਜਿਹੜਾ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਦਾ ਹੈ ਤੇ ਸੱਚ ਦੇ ਉਹ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਹੈ, ਵਾਹਿਗੁਰੂ ਜੀ ਤੇਰਾ ਨਾਮ ਸੱਚਾ ਹੈ, ਮੈਨੂੰ ਉਹ ਦਿਓ, ਤੇਰੀ ਪ੍ਰੇਮਾ ਭਗਤੀ ਮੈਨੂੰ ਬਖਸ਼ ਦਿਓ,
ਸੱਚੇ ਸੱਚਾ ਨੇ ਸੱਚੇ ਲਾਇਆ। ਫਿਰ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪਣੇ ਪਿਆਰਿਆਂ ਨਾਲ ਪਿਆਰ ਕਰਦਾ ਹੈ। ਆਪੇ ਕਰੇ ਨਿਆਓ ਜੋ ਤਿਸ ਪਾਇਆ, ਉਹ ਆਪ ਹੀ ਫੈਸਲਾ ਕਰਦਾ ਹੈ ਵੀ ਇਹ ਜਿਹੜਾ ਨਾਮ ਧਨ ਹੈ, ਇਹ ਜਿਹੜੀ ਭਗਤੀ ਦੀ ਦਾਤ ਹੈ, ਇਹ ਕਿਸ ਨੂੰ ਦੇਣੀ ਹੈ। ਤੇ ਕਹਿਣ ਲੱਗੇ ਜਿਹੜਾ ਉਸ ਪਰਮਾਤਮਾ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਸੇ ਨੂੰ ਉਹ ਪਰਮਾਤਮਾ ਇਹ ਭਜਨ ਬੰਦਗੀ ਦੀ ਦਾਤ ਬਖਸ਼ਦਾ ਹੈ, ਨਾਮ ਦੀ ਦਾਤ ਬਖਸ਼ਦਾ ਹੈ। ਸੱਚੇ ਸੱਚੇ ਦਾਤ ਦੇ ਦਿਆਲ ਹੈ। ਸੱਚੇ ਸੱਚੀ ਦਾਤ, ਇਹ ਜਿਹੜੀ ਦਾਤ ਹੈ, ਨਾਮ ਦੀ ਦਾਤ, ਪ੍ਰੇਮ ਦੀ ਦਾਤ, ਪ੍ਰੇਮਾ ਭਗਤੀ ਦੀ ਦਾਤ, ਇਹ ਸਦੀ ਵੀ ਕਾਇਮ ਰਹਿਣ ਵਾਲੀ ਹੈ। ਕਹਿਣ ਲੱਗੇ ਦੇਹ ਦਿਆਲ ਹੈ, ਉਹ ਪਰਮਾਤਮਾ ਦਿਆਲੂ ਹੋ ਕੇ ਆਪਣੇ ਪਿਆਰਿਆਂ ਨੂੰ ਬਖਸ਼ਦਾ ਹੈ, ਦਿੰਦਾ ਉਹਨਾਂ ਨੂੰ ਹੈ ਜਿਨ੍ਹਾਂ ਦੇ ਉੱਤੇ ਉਹ ਦਿਆਲੂ ਹੁੰਦਾ ਹੈ। ਤਿਸ ਸੇ ਵੀ ਦਿਨ ਰਾਤ ਨਾਮ ਅਮੋਲ ਹੈ। ਉਸ ਪਰਮਾਤਮਾ ਦਾ ਨਾਮ ਬੜਾ ਅਮੋਲਕ ਹੈ, ਬੜਾ ਕੀਮਤੀ ਹੈ। ਕਹਿਣ ਲੱਗੇ ਮੈਂ ਦਿਨ ਰਾਤ ਉਸ ਪਰਮਾਤਮਾ ਨੂੰ ਸਿਮਰਦਾ ਰਹਾਂ। ਤੂੰ ਉੱਤਮ ਆਉ ਨੀਚ ਸੇਵਕ ਕਾਂਡੀਆ। ਵਾਹਿਗੁਰੂ ਜੀ, ਬੜੇ ਹੈਰਾਨ ਕਰ ਦੇਣ ਵਾਲੀ ਗੱਲ ਹੈ। ਕਹਿਣ ਲੱਗੇ ਤੂੰ ਉੱਤਮ, ਤੂੰ ਬਹੁਤ ਮਹਾਨ ਹੈ, ਤੂੰ ਬਹੁਤ ਵੱਡਾ ਹੈ। ਤੇ ਕਹਿਣ ਲੱਗੇ ਪਰਮਾਤਮਾ ਦੇ ਸੇਵਕ, ਉਹਦੇ ਭਗਤ ਜਨ ਇਸ ਤਰ੍ਹਾਂ ਕਹਿੰਦੇ ਨੇ। ਕਹਿਣ ਲੱਗੇ ਖਾਉ ਨੀਚ, ਵਾਹਿਗੁਰੂ ਜੀ ਮੈਂ ਤਾਂ ਨੀਚ ਹੈਗਾ, ਮੈਂ ਗਰੀਬ ਹੈਗਾ, ਤੂੰ ਬਹੁਤ ਉੱਚਾ ਹੈ, ਤੂੰ ਬਹੁਤ ਵੱਡਾ ਹੈ, ਮੈਂ ਬੜਾ ਗਰੀਬ ਹਾਂ, ਪਰ ਫਿਰ ਵੀ ਮੈਂ ਤੇਰਾ ਸੇਵਕ ਅਖਵਾਉਂਦਾ ਹਾਂ। ਇਹ ਬੜੀ ਮਾਣ ਵਾਲੀ ਗੱਲ ਹੈ। ਵਾਹਿਗੁਰੂ ਜੀ ਮੈਂ ਫਿਰ ਵੀ ਤੇਰਾ ਸੇਵਕ ਅਖਵਾਉਂਦਾ ਹਾਂ, ਤੂੰ ਆਪਣਾ ਸੇਵਕ ਬਣਾ ਲੈਂਦਾ ਹੈ ਫਿਰ ਵੀ। ਅਖੀਰਲੀ ਤੁਕ ਵਿੱਚ ਗੁਰਦੇਵ ਕਹਿੰਦੇ ਨੇ, ਨਾਨਕ ਨਦਰ ਕਰੇ ਮਿਲੇ ਸੱਚ ਵਾਂਡੀਆ। ਨਾਨਕ, ਨਾਨਕ ਦਾ ਕੱਕਾ ਬਿਲਕੁਲ ਮੁਕਤਾ ਹੈ, ਕੋਈ ਮਾਤਰਾ ਨਹੀਂ ਲੱਗੀ। ਸੰਬੋਧਨ ਹੈ ਗੁਰਬਾਣੀ ਵਿਆਕਰਣ ਮੁਤਾਬਕ, ਇਹ ਸੰਬੋਧਨ ਹੈ ਨਾਨਕ। ਕਿਤੇ ਥੋੜਾ ਜਿਹਾ ਵਿਸਰਾਮ ਦੇ ਕੇ ਪਾਠ ਕਰਨਾ ਹੈ। ਇਹ ਨਾਨਕ ਨਦਰ ਕਰੇ ਉਹਨਾਂ ਦੇ ਉੱਤੇ, ਉਹ ਪਰਮਾਤਮਾ ਆਪ ਮਿਹਰ ਭਰੀ ਨਜ਼ਰ ਕਰਦਾ ਹੈ। ਮਿਲੇ ਸੱਚ ਵਾਂਡੀਆ, ਕਹਿਣ ਲੱਗੇ ਜਿਹੜੇ ਉਸ ਪਰਮਾਤਮਾ ਤੋਂ ਵਿਛੜੇ ਹੋਏ ਹੁੰਦੇ ਨੇ, ਉਹਨਾਂ ਦਾ ਵੀ ਪਰਮਾਤਮਾ ਆਪ ਮੇਲ ਕਰ ਲੈਂਦਾ ਹੈ, ਭਾਵ ਉਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ, ਸਾਡੀ ਸਾਰਿਆਂ ਦੀ ਅਰਦਾਸ ਹੈ, ਇਹ ਕਿਰਪਾ ਸਾਡੇ ਸਾਰਿਆਂ 'ਤੇ ਕਰ ਦਿਓ, ਅਸੀਂ ਵੀ ਤੁਹਾਡੇ ਚਰਨਾਂ ਨਾਲ ਜੁੜੇ ਰਹੀਏ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ, ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅਨਟ ਕੀਤਾ ਦਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖਪਰੀਆਂ ਹਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਯੁਗ ਯੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਵਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਹਿਜ ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਹੀ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਅਭਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚਾੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਅੱਗੇ ਬਖਸ਼ਣ ਬੇਨਤੀਆਂ ਗੁਰਮਤਿ ਸਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਹੀ ਭਗਤ ਤੇਰੀ ਹੈਰਾਨ ਦਰਦ ਗਵਾਵਹੀ ਦਰਗੈ ਨਾਮ ਹਦੂਰ ਗੁਰਮੁਖ ਜਾਣ ਸੀ ਵੇਲਾ ਸਚ ਪਰਵਾਨ ਸ਼ਬਦ ਪਛਾਣ ਸੀ ਸਤ ਸੰਤੋਖ ਕਰ ਭਾਉ ਤੋਸਾ ਹਰ ਨਾਮ ਸੇ।

ਜੋਤ ਸਭਾਇਆ ਸੱਚੇ ਸੱਚੀ ਦਾਤ ਦੇਹ ਦਇਆਲ ਹੈ ਤਿਸ ਸੇਵੀ ਦਿਨ ਰਾਤ ਨਾਮ ਅਮੋਲ ਹੈ।

ਜਗਹ ਜਗਹ ਅਟਲ ਸ਼ਬਦ ਗੁਰੂ ਧੰਨ ਧੰਨਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੇ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿੱਚ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਧਰਮ ਕਰੋ ਗੁਰਸਿੱਖੀ ਜੀ ਮੈਨੂੰ ਆਮਦਾਨ ਬਖਸ਼ਣ ਇੱਥੇ ਮਰਤਬ ਦੀਵਾਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ।

Duru va duru va duru va duru va duru va duru va duru va duru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

వాయుదురు వాయుదురు వాయుదురు

ਜਗ ਝੂਠ ਪਸਾਰੋ ਵਾ ਸੱਚਾ ਕਰ ਸੱਚੜੈ ਸੇਵੀਐ ਕਹੀਐ

ਝੂਠ ਚੱਲਣਾ, ਇਹੋ ਜਿਹਾ ਝੂਠ ਪਸਾਰੋ ਵਾ। ਸੱਚਾ ਕਰ ਸੱਚੜੈ ਸੇਵੀਐ, ਸੱਚਾ ਖਰਾ ਸਚਿਆਰੋ ਵਾ। ਕੂੜ ਲੱਭ ਜਾਂ ਥਾਏ ਨਾ ਪਾਸੇ,

ਬਿਨ ਸਹਿ ਜਗ ਸਵਾਏ ਲਭ ਧੰਦੈ ਮਾਇਆ ਜਗਤ ਪੁਰਾਇਆ ਕਾਲ ਖੜਾ ਰੂ ਆਏ ਬਾਬਾ ਆਮ ਹੋ ਭਾਈਓ ਗੱਲ ਮਿਲੈ ਮਿਲ ਮਿਲ ਦੇਹ ਅਸੀਸਾਂ ਹੈ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆਂ ਦੇ ਅਸੀਸਾਂ ਹੈ ਅਸੀਸਾਂ ਦੇਵ ਹੋ ਭਗਤ ਕਰੇਵ ਹੋ ਮਿਲਿਆ ਕਾ ਕਿਆ ਮਿਲੂ ਇੱਕ ਪੂਲੇ ਨਾਵੋ ਥੇਹੋ ਥਾਵੋ ਗੁਰਸਬ ਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸੱਚ ਹੈ ਵੇਸੋ ਸਾਜਨ ਸੈਣ ਮਿਲੋ ਸੰਜੋਗੇ ਗੁਰਮਿਲ ਖੋਲੇ ਫਾਸੇ ਬਾਬਾ ਨਾਂਗੜਾ ਹੈ ਜਗ ਨਾਂਗੜਾ ਆਇਆ ਹੈ ਜਗ ਮੈਂ ਦੁੱਖ ਸੁੱਖ ਲੇਖ ਲਿਖਾਇਆ ਲਿਖੜਿਆ ਸਾਹਾ ਨਾ ਟਲੇ ਜਿਹੜਾ ਪੁਰਬ ਕਮਾਇਆ ਲਿਖਿਆੜਾ ਸਾਹਾ ਨਾ ਟਲੇ ਜਿਹੜਾ ਪੁਰਬ ਕਮਾਇਆ ਮੈਂ ਸੱਚ ਲਿਖਿਆ ਅੰਮ੍ਰਿਤ ਵਿਖਿਆ ਜਿਤ

ਜੇ ਕਿਸੈ ਰੋਵਣਾ ਜਾਣੀ ਅੜਾ ਬੰਦ ਪਠਾਇਆ ਹੈ ਲਿਖਿਆ ਲੇਖ ਨਾ ਮੇਟੀਐ ਦਰ ਹਕਾਰੜਾ ਆਇਆ ਹੈ ਹਕਾਰਾ ਆਇਆ ਜਾਂ ਤਿਸ ਪਾਇਆ ਰੁਨੀ ਰੋਵਣ ਹਾਰੇ ਪੁੱਤ ਪਾਈ ਪਾਤੀ ਜੈ ਰੋਵੈ ਪ੍ਰੀਤਮ ਅਤ ਪਿਆਰੇ।

ਜੁਗ ਜੁਗ ਜਾਣ ਸਜਾਣਾ ਰੋਵ ਹੈ ਸੱਚ ਸੰਭਾਲੇ ਪੈ ਰੋਵੇ ਗੁਣ ਸਾਰ ਸੰਭਾਲੇ ਕੋ ਮਰੇ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵੈ ਸੱਚ ਸੰਭਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਨ ਝੂਠੇ ਤਾਂ ਝੂਠ ਹੈ, ਜੇ ਹਵਾ ਝੂਠੀ ਹੋਏ ਮੁੱਖ ਝੂਠੇ ਝੂਠ ਬੋਲਣਾ, ਕਿਉਂਕਿ ਸੁੱਚਾ ਹੋਏ ਬਿਨ ਸਭ ਸ਼ਬਦ ਨਾ ਮਾਂਜੀਏ, ਸਾਚੇ ਤੇ ਸੁੱਚ ਹੋਏ ਮੁੰਦੇ ਗੁਣਹੀਨ ਸੁਖ ਦੇਹ ਕਿਹੇ, ਕਿ ਪੈ ਰਲੀਆਂ ਰਸਮਾਨ ਸੀ ਸੱਚ ਸ਼ਬਦ ਸੁਗਨੇ, ਰਾਹ ਪਿਰ ਪਰਦੇਸੀ ਜੇ ਥੀਏ ਮਨਵਾਂਡੀ ਚੋਰੇ, ਜਿਉਂ ਜਲ ਥੋੜੇ ਮਾਛਲੀ ਕੰਨ ਭਲਾਹਾ ਕਰੇ, ਫਿਰ ਪਾਵੇ ਸੁਖ ਪਾਈਏ ਜਾਂ ਭਿੰਨ ਦਰ ਕਰੇ, ਫਿਰ ਸਲਾਈ ਆਪਣਾ ਸਖੀ ਸਹੇਲੀ ਨਾਲ ਤਨ ਸੋਏ ਮਨ ਮੋਹਿਆ, ਰੰਗ ਰਤਨ ਰਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਪੈਰਾਵੇ ਗੁਣ ਨਾਲ, ਕਾਮਣ ਕਾਮਨ ਆਵੇ ਖੋਟੀ ਅਵਗਣ ਯਾਰ, ਨਾ ਸੁਖ ਪਈਏ ਸਹੁਰੇ ਝੂ ਝੂਠ ਜਲੀ ਬੇਕਾਰ, ਅਮਨ ਵੰਜਨ ਡਾਖੜੋ ਛੋਟੀ ਕੰਤ ਵਿਸਾਰ, ਪਿਰ ਕੀ ਨਾਰ ਸੁਹਾਵਣੀ ਮੁਤੀ ਸੁਖਤ ਸਾਧ, ਹਰਕੇ ਪਿਰਕੇ ਕਾਮਨ ਆਵੇ ਬੋਲੇ ਫਾਦਲ ਬਾਦ, ਦਰਗਾਹ ਟੋਈ ਨਾ ਲੈ ਛੁੱਟੀ ਦੂਜੇ ਸਾਧ, ਪੰਡਿਤ ਬਾਚੇ ਪੋਥੀਆਂ ਨਾ ਬੁਝੇ ਵਿਚਾਰ, ਅਨਕੋ ਮਤੀ ਦੇ ਚੱਲੇ ਮਾਇਆ ਕਾ ਵਪਾਰ, ਕਥਨੀ ਝੂਠੀ ਜਗ ਭਵੇ ਰਹਿਣੀ ਸ਼ਬਦ ਨ ਸੰਸਾਰ, ਕਿਤੇ ਪੰਡਿਤ ਜੋਤ ਕੀ ਬੇਦਾਂ ਕਰੇ ਵਿਚਾਰ, ਵਾਦ ਵਿਰੋਧ ਸਲਹਾਣੇ ਵਾਦੇ ਆਵਣ ਜਾਣ, ਮੇਰੇ ਕੋਲ ਕਰਮ ਨਾ ਛੋੜ ਸੀ ਕਹਿ ਸੁਣ ਆਖ ਵਖਾਣ, ਸਭ ਗੁਣਵੰਤੀ ਆਖੀਏ ਪੈ ਮੈਂ ਗੁਣ ਨਹੀਂ ਕੋਏ, ਹਰ ਵਰ ਨਾਰ ਸੁਹਾਵਣੀ ਮੈਂ ਭਾਵੇ ਪ੍ਰਭ ਸੋਏ, ਨਾਨਕ ਸਦ ਮਿਲਾਵਣਾ ਨਾ ਵਿਛੋੜਾ ਹੋਏ, ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਨ ਸਾਧੀਏ ਤੀਤ ਕੀਚੇ ਵਾਸ, ਪੁੰਨਾਂ ਚੰਗਿਆਈਆਂ ਬਿਨ ਸੱਚੇ ਕਿਆ ਤਾਸ, ਜਿਹਾ ਰਾਦੇ ਤਿਹਾ ਲੁਣੇ ਬਿਨ ਗੁਣ ਗੁਣ ਜਨਮ ਵਿਨਾਸ, ਮੁੰਦੇ ਗੁਣ ਦਾਸੀ ਸੁਖ ਹੋਏ ਅਗੁਣ ਤਿਆਗ ਸਮਾਈਏ ਗੁਰਮਤਿ ਪੂਰਾ ਸੋਏ, ਰਹਾਓ ਬਿਨ ਵਸੀ ਵਪਾਰੀਆਂ ਤੱਕ ਕੁੰਡਾ ਚਾਰ, ਮੁੱਲ ਨਾ ਬੂਝੇ ਆਪਣਾ ਵਸਤਰੇ ਕਰਵਾਰ, ਬਿਨ ਵੱਖਰ ਦੁੱਖ ਅਗਲਾ ਕੂੜ ਮੁੱਠੀ ਕੁੜਿਆਰ, ਲਹਾਇਨ ਸੁਨੌਤਨਾ ਪਰਖੇ ਡਦਨ ਵਿਚਾਰ, ਵਸਤ ਲਹਿ ਕਰੇ ਆਪਣੇ ਚੱਲੇ ਕਾਰਜ ਸਾਰ, ਵਣਜ ਆ ਰਿਹਾ ਸੋ ਵਣਜ ਕਰ ਗੁਰਮੁਖ ਬਣ ਵਿਚਾਰ, ਸੰਤਾਂ ਸੰਗਤ ਪਾਈਏ ਜੇ ਮੇਲੇ ਮੇਲਣ ਹਾਰ, ਮਿਲਿਆ ਹੋਏ ਨਾ ਵਿਛੜੇ ਜਿਸ ਅੰਤਰ ਜੋਤ ਅਪਾਰ, ਸੱਚੇ ਆਸਨ ਸੱਚ ਰਹੇ ਸੱਚੇ ਪ੍ਰੇਮ ਪਿਆਰ, ਜਿੰਨੀਆਂ ਪਛਾਣਿਆ ਕਰਮੇ ਮਹਿਲ ਸਥਾਏ, ਸੱਚੇ ਸਿੱਧੀ ਰਤਿਆ ਸੱਚੋ ਪੱਲੇ ਪਾਏ, ਤ੍ਰਿਪਣ ਸੋਪ ਜਾਣੀਏ ਸੱਚੋ ਸੱਚੇ ਨਾਹੇ, ਸਾਥਨ ਖਰੀ ਸਾਵਣੀ ਜਿਨ ਪਿਰ ਜਾਤਾ ਸੰਗ, ਮੈਲੀ ਮਹਿਲ ਬੁਲਾਈਏ ਸੁਪੈ ਰਾਵੇ ਰੰਗ, ਸੱਚ ਸਵਾਗਣ ਸਾ ਭਲੀ ਪਿਰ ਮੋਹੀ ਗੁਣ ਸੰਗ, ਪੂਲੀ ਪੂਲੀ ਥਲ ਚੜਾ ਥਲ ਚੜ ਡੂੰਗਰ ਜਾਓ, ਮਨ ਮਿੰਟ ਪੂਲੀ ਜੇ ਫਿਰਾਂ ਬਿਨ ਗੁਰ ਬੁਝ ਨਾ ਪਾਓ, ਨਾਮ ਪੂਲੀ ਜੇ ਫਿਰਾਂ ਫਿਰ ਫਿਰਿਆ ਵੈ ਜਾਓ, ਪੁੱਛੇ ਜਾਏ ਪਦਾਉਆਂ ਚੱਲੇ ਚੱਕਰ ਹੋਏ, ਰਾਜਨ ਜਾਣੇ ਆਪਣਾ ਤਰਕ ਠਾਕਣਾ ਹੋਏ, ਨਾਨਕੀ ਕੋਰਾ ਫਿਰਿਆ ਦੂਜਾ ਯਵਰ ਨ ਕੋਏ, ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਏ, ਨਿਰਮਲ ਦੇਹ ਸਰੀਰ ਨਿਰਮਲ ਸੱਚੋ ਮਨ ਵਸੇ ਸੋ ਜਾਣੇ, ਅਬ ਪੀਰ ਸਜੇ ਦੇ ਸੁਖੋ ਗਲੋ ਨਾ ਲੱਗੇ ਜਮਤੀਰ, ਪਾਈ ਰੇ ਮੈਲ ਨਾਈ ਨਿਰਮਲ ਜਨ ਨਾਏ, ਨਿਰਮਲ ਸੱਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਹੇ, ਰਹਾਓ ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ, ਰਵਸਸ ਦੀਪ ਨੂਪ ਜੋਤ ਤ੍ਰਿਪਨ ਜੋਤ ਅਪਾਰ, ਹੱਟ ਪੱਟਣ ਗੜ ਕੋਠੜੀ ਸੱਚ ਸੌਂਦਾ ਵਪਾਰ, ਗਿਆਨ ਅੰਜਨ ਪੈ ਪੰਜਨ ਦੇਖ ਨਿਰੰਜਨ ਪਾਏ, ਗੁਤ ਪ੍ਰਗਟ ਸਭ ਜਾਣੀਏ ਜੇ ਮਨ ਰੱਖੇ ਠਾਹੇ, ਐਸਾ ਸਤਿਗੁਰ ਜੇ ਮਿਲੇ ਤਾਂ ਸਹਿਜੇ ਲੇ ਮਿਲਾਏ, ਕਸਕਸ ਵੱਟੀ ਲਾਈਏ ਪ੍ਰਖੇਤ ਚਿਤ ਲਾਹੇ, ਖੋਟੇ ਟੌਰ ਨਾ ਪਾਏ ਨੀ ਖਰੇ ਖਜਾਨੇ ਪਾਏ, ਆਸਨ ਦੇਸਾ ਦੂਰ ਕਰੇ ਅਮਲ ਜਾਹੇ ਸਮਾਹੇ, ਸੁਖ ਕੋ ਮਾਂਗੇ ਸਭ ਕੋ ਦੁੱਖ ਨਾ ਮਾਂਗੇ ਕੋਏ, ਸੁਖੇ ਕੋ ਦੁੱਖ ਅਗਲਾ ਮਨੁੱਖ ਪੁੱਜਣਾ ਹੋਏ, ਸੁਖ ਦੁੱਖ ਸਮਕਰ ਜਾਣੀਏ ਸ਼ਬਦ ਭੇਦ ਸੁਖ ਹੋਏ, ਵੇਦ ਪੁਕਾਰੇ ਵਾਚੀਏ ਬਾਣੀ ਬ੍ਰਹਮ ਵਿਆਸ, ਮੁੰਜਨ ਸੇਵਕ ਸਾਧਿਕਾ ਨਾਮ ਰਤੇ ਗੁਣਦਾਸ, ਸੱਚ ਰਤੇ ਸੇ ਜਣ ਗਏ ਹੋ ਸਦ ਬਲਿਹਾਰੇ ਜਾਸ, ਚੌ ਜੁਗ ਮੇਲੇ ਮਲ ਭਰੇ ਜਿਨ ਮੁੱਖ ਨਾਮ ਨਾ ਹੋਏ, ਭਗਤੀ ਪਾਏ ਵੀ ਹੋਣੀਆਂ ਮੋਕਾਲਾ ਪਤ ਖੋਹੇ, ਜਿਨੀ ਨਾਮ ਵਿਸਾਰਿਆ ਉਗਣ ਮੁੱਠੀ ਰੋਹੇ, ਖੋਜ ਖੋਜ ਪਾਇਆ ਡਰਕਰ ਮਿਲੇ ਮਿਲਾਇਆ, ਪਛਾਣੇ ਕਰ ਵਸੇ ਹੋਮੇ ਤਿਸ਼ਨਾ ਜਾਹੇ, ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾ ਹੋਏ, ਸ੍ਰੀ ਰਾਗ ਮਹੱਲਾ ਪਹਿਲਾ ਸੁਣਮਨ ਪੂਲੇ ਬਾਬਰੇ, ਗੁਰ ਕੀ ਚੰਨੀ ਲਾਗ ਹਰ ਜਪ ਨਾਮ ਤਿਆਏ, ਤੂੰ ਜਮ ਡਰਪੇ ਦੁੱਖ ਭਾਗ, ਦੁੱਖ ਗੁਣੋਂ ਦੁਹਾਗਣੀ ਕਿਉਂ ਥਿਰ ਰਹੇ,

ਸਾਬਾਸਕੇ ਸੰਗ ਮਿਲਾ ਹੋ ਤੇ ਸਿਮਰ ਘੜੀ ਨਾ ਜੀਵ ਨਾਮੇ ਮਰ ਜਾਹੋ ਮੈਂ ਅੰਦਲੇ ਨਾਮ ਨਾ ਵਿਸਰੇ ਟੇ ਟਿੱਕੀ ਕਰ ਜਾਓ ਗੁਰੂ ਜੀ ਨਾ ਕਰ ਅੰਦਲਾ ਚੇਲੇ ਨਾ ਹਿਠਾਓ ਬਿਨ ਸਤਗੁਰ ਨਾਮ ਨਾ ਪਾਈਏ ਬਿਨਾ ਵੇਖਿਆ ਸੁਆਵ ਆਏ ਗਿਆ ਪਛਤਾਵਣਾ ਜੇ ਸੁਝੇ ਕਰ ਗਾਹੋ ਬਿਨਾ ਵੇ ਦੁੱਖ ਦਿਓਰੀ ਜੋ ਕਲਰ ਕੀ ਪੀਤ ਤਬਲਕ ਮੈਲ ਨਾ ਪਾਈਏ ਜਬਲਕ ਸੱਚਾ ਜੀਤ ਸਬਦ ਰੱਪੇ ਕਿਰਪਾਈਏ ਨਿਰਬਾਣੀ ਪਦ ਜੀ ਨੀਤ ਹੋਂ ਗੁਰ ਪੁੱਛੋ ਆਪਣੇ ਗੁਰ ਪੁੱਛ ਕਾਰ ਕਮਾ ਹੋ ਸਬਦ ਸਲਾਈ ਮਨ ਵਸੇ ਹੋਮੇ ਦੁੱਖ ਜਲ ਜਾਹੋ ਸਹਿਜੇ ਹੋਏ ਮਿਲਾਵਣਾ ਸੱਚੇ ਸੱਚ ਮਿਲਾਓ ਸਬਦ ਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਹੰਕਾਰ ਨਾਮ ਸਲਨ ਸਬਦ ਸੁਧਾ ਰੱਖੇ ਉਰਤਾਰ ਸੋ ਕਿਉਂ ਮਨੋ ਵਿਸਾਰੀਏ ਸਭ ਜੀਆਂ ਕਾ ਆਧਾਰ ਸਦ ਮਰੇ ਸੋ ਮਰ ਰਹੇ ਫਿਰ ਮਰੇ ਨ ਦੂਜੀ ਵਾਰ ਸਭ ਦੇ ਹੀ ਭਾਈ ਹਰਨਾਮੇ ਲੱਗੇ ਪਿਆਰ ਬਿਨ ਸਭ ਦੇ ਜੱਗ ਪੂਲਾ ਫਿਰੇ ਮਰ ਜਨਮੇ ਵਾਰੋ ਵਾਰ ਸਭ ਸਲਾਹੇ ਆਪ ਕੋ ਬੜੇ ਵੱਡੋ ਵਡੇਰੀ ਹੋਏ ਗੁਰਮਣੇ ਆਪਣੇ ਚੀਨੀਏ ਕਹੇ ਸੁਣੇ ਕਿਆ ਹੋਏ ਨਾਨ ਸ਼ਬਦ ਪਛਾਣੀਏ ਹੋਮੇ ਕਰੇ ਨ ਕੋਹੇ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਤਿੰਨ ਸਿਗਾਰੀਓ ਜੋ ਮਨ ਬਾਦ ਖੁਆਰ ਨਮ ਨਾ ਮਾਣੇ ਸੁਖ ਸੇ ਜੜੀ ਬਿਨ ਪਿਰ ਬਾਦ ਸਿਗਾਰ ਦੁਕਣੋ ਦੁਹਾਗਣੀ ਨਾ ਪ੍ਰਸ ਘਰ ਸੇਜ ਪਤਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨਾ ਪਾਈਏ ਸਬਦ ਮਿਲੇ ਰੰਗ ਹੋਏ ਰਾਹ ਗੁਰ ਸੇਵਾ ਸੁਖ ਪਾਈਏ ਹਵਰ ਸਹਿਜ ਸਿਗਾਰ ਸੱਚ ਮਾਣੇ ਪਿਰ ਸੇ ਜੜੀ ਗੂੜਾ ਹੇ ਤਾਂ ਪਿਆਰ ਗੁਰਮੁਖ ਜਾਣ ਸਿਆਣੀਏ ਗੁਰਮੇਲੀ ਗੁਣ ਚਾਰ ਸੱਚ ਮਿਲੋ ਵਰ ਕਾਮਣੀ ਪਰ ਮੋਹੀ ਰੰਗ ਲਾਏ ਮੰਦਨ ਸੱਚ ਵਿਗਾਸਿਆ ਕੀਮਤ ਕਹਿਣ ਨਾ ਜਾਏ ਹਰ ਵਰਤ ਘਰ ਸੁਹਾਗਣੀ ਨਿਰਮਲ ਸੱਚ ਨਾਹੇ ਮਨ ਮੈਂ ਮਨਵਾ ਜੇ ਮਰੇ ਤਾਂ ਪਿਰ ਰਾਵੇ ਨਾਰ ਕਦਾ ਗਿਰਲ ਮਿਲੇ ਗਲਮੋਤੀਨ ਕਾ ਹਾਰ ਸੰਤ ਸਭਾ ਸੁਖ ਉਪਜੇ ਗੁਰਮੁਖ ਨਾਮ ਆਧਾਰ ਖਿਨ ਮੇ ਉਪਜੇ ਖਿਨ ਖਪੇ ਖਿਨ ਆਵੇ ਖਿਨ ਜਾਹੇ ਸਦ ਪਛਾਣੇ ਰਵ ਰੇ ਨਾ ਤਿਸ ਕਾਲ ਸੰਤਾਹੇ ਸਹਿਬ ਤਲਨਾ ਤੋ ਤੋਲੀਏ ਕਥਨ ਕਥਨ ਨਾ ਪਾਇਆ ਜਾਹੇ ਵਪਾਰੀ ਵਣ ਜਾ ਰਿਹਾ ਏ ਭਜੋ ਲਿਖਾਏ ਕਾਰ ਘੁਮਾਵੇ ਸੱਚ ਕੀ ਲਾਹ ਮਿਲੇ ਰਜਾਏ ਪੂੰਜੀ ਸਾਚੀ ਗੁਰ ਮਿਲੇ ਨਾ ਤਿਸ ਤਿਲ ਨਾ ਤਮਾਏ ਗੁਰਮੁਖ ਤੋਤ ਲਾਏ ਸੀ ਸੱਚ ਧਰਾ ਜੀ ਤੋਲ ਅਸਮ ਸਮੋਣੀ ਗੁਠਾ ਕੀ ਸੱਚ ਬੋਲ ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨ ਕਹਿਣ ਨਾ ਛੂਟੀਏ ਨਾ ਪੜ ਪੁਸਤਕ ਪਾਰ ਕਾਇਆ ਸੋਚ ਨਾ ਪਾਈਏ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੇ ਮੇਲੇ ਗੁਣ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਗ ਪੂਰਾ ਜੇ ਮਿਲੇ ਪਾਈਏ ਰਤਨ ਵਿਚਾਰ ਮਨ ਦੀ ਜੇ ਗੁਰੇ ਆਪਣੇ ਪਾਈਏ ਸਰ ਪਿਆਰ ਮੁਕਤ ਪ੍ਰਾਪਤ ਪਾਈਏ ਗੁਣ ਮੇਟਣ ਹਾਰ ਪਾਈ ਜੇ ਗੁਰਮਿ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰ ਦੇ ਵਿਦ ਵਿਆਸੇ ਕੋਏ ਰਹਾਓ ਗਿਆਨ ਧਿਆਨ ਤੁਨ ਜਾਣੀਏ ਕਤ ਕਹਾਵੇ ਸੋਏ ਸਫਲਿਓ ਬਿਰਖਾ ਰਿਆਵਲਾ ਸਭ ਘਨੇਰੀ ਹੋਏ ਲਾਲ ਜਵੇਰ ਮਾਣਕੀ ਗੁਰ ਭੰਡਾਰੇ ਸੋਏ ਗੁਰ ਭੰਡਾਰੇ ਪਾਈਏ ਨਿਰਮਲ ਨਾਮ ਪਿਆਰ ਸੱਚੋ ਵੱਖਰ ਸੰਚੀਏ ਪੂਰੇ ਕਰਮ ਅਪਾਰ ਸੁਖਦਾਤਾ ਦੁੱਖ ਮੇਟਣੋ ਸਤਿਗੁਰ ਰਸ ਸੰਗਾਰ ਭਜਲ ਬਿਖ ਡਰਾਵਣੋ ਨਾ ਕੰਧੀ ਨਾ ਪਾਰ ਨਾ ਭੇੜੀ ਨਾ ਤੋਲੜਾ ਨਾ ਤਿਸ ਮੰਜਮਲਾਰ ਸਤਿਗੁਰ ਪੈ ਕਾ ਬੋਏ ਤਾਂ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੇ ਦੁੱਖ ਲੱਗੇ ਸੁਖ ਜਾਏ ਜੇ ਵਜਲੋ ਜਲਾਵਣੇ ਨਾਮਨਾ ਜਪੇਰ ਸਾਹੇ ਕੜਵੇ ਸੇ ਦੁੱਖ ਅਗਲੋ ਜਮ ਪਕੜੇ ਪਛਤਾਹੇ ਮੇਰੀ ਮੇਰੀ ਕਰ ਗਏ ਤਨ ਤਨ ਕਲਤਨ ਸਾਥ ਬਿਨਾਂ ਵੇ ਤਨ ਬਾਦ ਹੈ ਪੂਲੋ ਮਾਰ ਗਿਆ ਸਾਚੋ ਸਾਹਿਬ ਸੇਵੀਏ ਗੁਰਮੁਖ ਕਤੋ ਕਾਥ ਆਵੇ ਜਾਏ ਪੁਆਈਏ ਪਈਏ ਕਿਰਤ ਕਮਾਹੇ ਪੂਰਬ ਲਿਖਿਆ ਕਿਉਂ ਮੇਟੀਏ ਲਿਖਿਆ ਲੇਖਰ ਜਾਏ ਬਿਨਾਂ ਨਾਮ ਨਾ ਛੂਟੀਏ ਗੁਰਮਤਿ ਮਿਲੇ ਮਿਲਾਹੇ ਤਿਸ ਬਿਨ ਮੇਰਾ ਕੋ ਨੀ ਤਿਸਕਾ ਜਿਉ ਪ੍ਰਾਨ ਹੋਮੇ ਮਮਤਾ ਤਜ ਮਮਤਾ ਜਲ ਬਲੋ ਲੋਭਮਾਨ ਨਾ ਸ਼ਬਦ ਵਿਚਾਰੀਏ ਪਾਈਏ ਗੁਣੀ ਨਿਦਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰਸਵ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਏ ਪੀ ਵਿਸੇ ਸਨੇਹੇ ਜਲ ਮੈਂ ਜੀ ਪਾਏ ਕੇ ਬਿਨ ਜਲ ਮਨ ਤਨੇਹੇ ਮਨ ਰੇ ਕਿਉਂ ਛੂਟੇ ਬਿਨ ਪਿਆਰ ਗੁਰਮੰਤਰ ਰਵ ਰਿਹਾ ਬਖਸ਼ ਭਗਤ ਭੰਡਾਰ ਰਹੋ ਰੇ ਮਨ ਐਸੀ ਹਰਸ ਪ੍ਰੀਤ ਕਰ ਜੈਸੀ ਮਛਲੀ ਨੀਰ ਜੇ ਅਧ ਘੋਰ ਤਿਉ ਸੁਖ ਘਣੋ ਮੰਤਨ ਸਾਂਤ ਸਰੀਰ ਬਿਨ ਜਲ ਘੜੀ ਨਾ ਜੀ ਵੀ ਪ੍ਰਭ ਜਾਣੇ ਅਬ ਪੀਰ ਰੇ ਮਨ ਐਸੀ ਹਰਸ ਪ੍ਰੀਤ ਕਰ ਜੈਸੀ ਚਾਤਰ ਕਮੇਹੇ ਸਰ ਭਰ ਥਲ ਹਰਿਆਵਲੇ ਇੱਕ ਬੂੰਦ ਨ ਭਵੀ ਕਹੇ ਕਰਮ ਮਿਲੇ ਤਾਂ ਪਾਈਏ ਕਿਰਤ ਭਇਆ ਸਿਰ ਦੇਹੇ ਰੇ ਮਨ ਐਸੀ ਹਰਸ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ
ਆਪਣਾ ਆਪੇ ਵਖਵੇ ਦੁੱਧ ਕਿਉਂ ਖੱਪਣਾ ਦੇਹ ਆਪੇ ਮੇਲ ਮਿਸ਼ੀਨੀਆ ਸੱਚੀ ਵੜਿਆ ਹੀ ਦੇ ਰੇ ਮਨ ਐਸੀ ਹਰਸੋ ਪ੍ਰੀਤ ਕਰ ਜੈਸੀ ਚੱਕਵੀ ਸੂਰ ਖਿਨ ਪਲ ਨੀਂਦਨ ਸੋ ਵੀ ਜਾਣੇ ਦੂਰ ਹਜੂਰ ਗੁਰਮੁਖ ਸੋਚੀ ਨਾ ਪਵੇ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾ ਵਣੀ ਕਰਤਾ ਕਰੇ ਸੋ ਹੋਏ ਤਾਂ ਕਿ ਕੀਮਤ ਨਾ ਪਵੇ ਜੇ ਲੋਚ ਸਭ ਕੋਏ ਗੁਰਮਤ ਹੋਏ ਤਾਂ ਪਾਈਏ ਸੱਚ ਮਿਲੇ ਸਿਖੋਏ ਸੱਚਾ ਨਿਉਣਾ ਟੁੱਟੀ ਜੇ ਸੋ ਕੋਈ ਭੇਟੇ ਸੋਏ ਗਿਆਨ ਪਦਾਰਥ ਪਾਈਏ ਤ੍ਰਿਪਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੇ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸਿਪਾਹ ਖੁਰਜੇ ਚੁਗਦੇ ਸਰ ਤਲ ਕੜਿਕੇ ਮੋਹਤ ਚੱਲਣਾ ਖੇਲਣਾ ਅੱਜ ਕੇ ਕੱਲ ਜਿਸ ਨੂੰ ਮਿਲੇ ਸੋ ਮਿਲੇ ਸਾ ਜਾਏ ਸਚਾਪੜ ਮਿਲ ਬਿਨ ਗੁਰ ਪ੍ਰੀਤ ਨਾ ਉਪਜੇ ਹਮੇ ਮਿਲ ਨਾ ਜਾਏ ਸੋਇਆ ਪਛਾਣੀਏ ਸਬਦ ਭੇਦ ਬਤੀ ਆਏ ਗੁਰਮੁਖ ਪਛਾਣੀਏ ਵਰਕ ਕਰੇ ਕਰਾਏ ਮਿਲਿਆ ਕੰਮ ਕਿਆ ਮਿਲੀਏ ਸਬਦ ਮਿਲੇ ਪਤਿਆਏ ਮਨਮੁਖ ਸੋਜੀ ਨਾ ਪਵੇ ਵਿਛੜ ਚੋਟਾ ਖਾਏ ਨਾਨਕ ਧਰਕ ਰੇ ਖੇ ਅਵਨ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨ ਭੁੱਲੇ ਭਰਾਈਏ ਭੁੱਲੀ ਠਾਉ ਨ ਕਾਏ ਗੁਰਮਿਨ ਕੋ ਨਾ ਦਿਖਾਵੀ ਅੰਧੀ ਆਵੇ ਜਾਏ ਵਿਗਿਆਨ ਪਦਾਰਥ ਖੋਏ ਅਠਗਿਆ ਮੁੱਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਪਰ ਭੁੱਲੀ ਡੁਹਾਗਣੀ ਨਾ ਫਿਰ ਅੰਕ ਸਮਾਏ ਰਹਾਉ ਭੁੱਲੀ ਫੇਰੇ ਦਸੰਤਰੀ ਭੁੱਲੀ ਗ੍ਰਹਿ ਦਿਸ ਜਾਏ ਭੁੱਲੀ ਡੂੰਗਰ ਜਲ ਥੜੇ ਪਰਮੇ ਮਨ ਡੋਲਾਏ ਤੁਰ ਪਛੋਨੀ ਕਿਉਂ ਮਿਲੇ ਘਰ ਮੁੱਠੀ ਬਿਲਾਏ ਪਿਛੜਿਆ ਕੋ ਗੁਰਮੇਲ ਸਿਆ ਰਸ ਨਾਮ ਪਿਆਰ ਸੱਚ ਸਹਿ ਸੁਭਾ ਕਣੀ ਗੁਰ ਹਰ ਗੁਣ ਆਧਾਰ ਜੋ ਪਾਵੇ ਤੋ ਰੱਖ ਤੂੰ ਮੈਂ ਤੁਝ ਮਨ ਕਵਨ ਪਤਾਰ ਅੱਖੜ ਪੜ ਪੜ ਭੁੱਲੀਏ ਪੇਕੀ ਬਹੁਤੇ ਮਾਨ ਤੀਰਥ ਨਾ ਤੈ ਗਿਆ ਕਰੇ ਮਨ ਮੇ ਮਹਿਲ ਗੁਮਾਨ ਗੁਰਮੇਨ ਕਨ ਸਮਝਾਈਏ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਏ ਗੁਰਮੁਖ ਤਤ ਵਿਚਾਰ ਸਾਦਾ ਨਾ ਪਗਵਾਇਆ ਗੁਰਕੇ ਸਦਵੇ ਸ਼ਿੰਗਾਰ ਕਰੇ ਸੋ ਪਰ ਪਾਇਆ ਗੁਰਕੇ ਤਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਸੁਖ ਹੋਏ ਗੁਰ ਕਾ ਸੁਧ ਮਨ ਵਸਿਆ ਹੋਮੇ ਵਿੱਚੋਂ ਖੋਏ ਨਾਮ ਪ੍ਰਸਾਦ ਪਾਇਆ ਲਾਭ ਸੁਧਾ ਮਨ ਹੋਏ ਕਰ ਮਿਲੇ ਤਾਂ ਪਾਈਏ ਆਪਣਾ ਲਿਆ ਜਾਏ ਗੁਰ ਕੇ ਚਰਨੀ ਲਾਗ ਰਹੋ ਵਿੱਚੋਂ ਆਪ ਗਵਾਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਭੁੱਲਣੇ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਗੁਰਮਤ ਮਨ ਸਮਝਾਇਆ ਲਾਗਾ ਤਿਸੇ ਪਿਆਰ ਅਨੰਦ ਸੱਚ ਨਾ ਵਿਸਰੇ ਮੇਲੇ ਸਦਾ ਪਾਰ ਸ੍ਰੀ ਰਾਗ ਮਹੱਲਾ ਪਹਿਲਾ ਤਿਸ਼ਨਾ ਮਾਇਆ ਮੋਹਣੀ ਸੁਧ ਬੰਧਵ ਕਰਨਾਰ ਤਨ ਜੋਬਨ ਜਗ ਠੱਗਿਆ ਲਭ ਲੋ ਹੰਕਾਰ ਮੋਹ ਠਕਾਲੀ ਹੋ ਮੋਈ ਜਾਤੇ ਸਵਰਤੇ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਮੈਂ ਨਵਰ ਨਾ ਕੋਏ ਮੈਂ ਤੁਝ ਮੈਂ ਨਵਰ ਨਾ ਪਾਵੇ ਤੂੰ ਭਾਵੇ ਸੁਖ ਹੋਏ ਨਾਮ ਸਲਾਹੀ ਰੰਗ ਸੋਰ ਗੁਰਕੇ ਸਬਦ ਸੰਤੋਖ ਜੋ ਦਿਸ ਚੱਲ ਸੀ ਕੂੜਾ ਮੋਹ ਨਾ ਵੇਖ ਵਾ ਟੁਟਾਉ ਆਇਆ ਨਿਤ ਚੱਲਦਾ ਸਬਦ ਸਾਥ ਦੇਖ ਆਖਣ ਵੇਖਣ ਜੇ ਕੇ ਤੜੇ ਗੁਰ ਬਿਨ ਬੁੱਝ ਨਾ ਹੋਏ ਨਾਮ ਉਡਾਈ ਜੇ ਪ ਮਿਲੇ ਸੱਚ ਮਿਲੇ ਸੱਚ ਰਪੇ ਪਤ ਹੋਏ ਜੋ ਤਾਂ ਭਾਵੇ ਸੇ ਪਲੇ ਖੋਟਾ ਕਰਾ ਨਾ ਕੋਏ ਗੁਰਸਨਾਈ ਛੂਟੀਏ ਮਨੁ ਖੋਟੀ ਰਾਸ ਅਸ਼ਟ ਤਾਤ ਪਛਾ ਕੇ ਕੜੀਏ ਸਦ ਵਿਗਾਸ ਆਪੇ ਪਰਖੇ ਪਾਰਕੂ ਪਵੇ ਖਜਾਨੇ ਰਾਸ ਤੇਰੀ ਕੀਮਤ ਨਾ ਪਵੇ ਤਾਂ ਸਭ ਠਿੱਕੇ ਸਭ ਡਿਟੀ ਢੋਕ ਵਜਾਏ ਕਹਿਣੇ ਹੱਥ ਨਾ ਲੰਬੇ ਸਭ ਟਿੱਕੇ ਪਤ ਪਾਹੇ ਗੁਰਮਤੂ ਸਲਾਣਾ ਹੋਰ ਕੀਮਤ ਕਹਿਣ ਨਾ ਜਾਏ ਜੇ ਧਨ ਨਾਮ ਨਾ ਪਾਵੇ ਤਾਂ ਧਨ ਹੋਮੇ ਬਾਦ ਗੁਰਬਿਨ ਗਿਆਨ ਨਾ ਪਾਈਏ ਵਿਖਿਆ ਦੂਜਾ ਸਾਧ ਬਿਨ ਗੁਣ ਕਾਮਨ ਆਵੇ ਮਾਇਆ ਫਿੱਕਾ ਸਾਧ ਆਸਾ ਅੰਦਰ ਜੰਮਿਆ ਆਸ ਰਸਕ ਸਿਖਾਏ ਆਸਾ ਬੰਦ ਚਲਾਈਏ ਮੋਹ ਮੋਹ ਚੋਟਾ ਖਾਏ ਗੁਣ ਬੰਦਾ ਮਾਰੀਏ ਛੁੱਟੇ ਗੁਰਮਤ ਨਾਹੇ ਸਰਬੇ ਥਾਈ ਏਕ ਤੂੰ ਜੋ ਭਾਵੇ ਤੋਂ ਰਾਖ ਗੁਰਮਤ ਸਾਚਾ ਮਨ ਵਸੇ ਨਮੋ ਪੱਲ ਪਤ ਸਾਖ ਹਮੇ ਰੋਗ ਰਗਵਾਈਏ ਸ਼ਬਦ ਸੱਚੇ ਸਿਪਾਖ ਅਕਾਸੀ ਪਤਾਲ ਤੂੰ ਤ੍ਰਿਪਨ ਰਿਆ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮੇਲ ਮਿਲਾਏ ਨਾਨਕ ਨਾਨਕ ਵਿਸੇ ਜੋ ਭਾਵੇ ਦਿਵੇ ਦਿਵਿਰ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬੇਦਿਆ ਵਰਗਾ ਘੇਰੇ ਵਿਚਾਰ ਸਬਦ ਸੁਧ ਸੁਖ ਉਪਜੇ ਪ੍ਰਵਰਤੋ ਸੁਖਸਾਰ ਜੋ ਪਾਵੇ ਤੋ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਸੱਚੀ ਖਤਮ ਜਾਏ ਤੇ ਜਿੰਦਨ ਮਨ ਸਾਚ ਸਿਕਾਰਿਆ ਤਿਸ ਸਿੱਧੀ ਲਿਵ ਲਾਏ ਰਾਹੋ ਤਨ ਬਸੰਤਰ ਹੋਮੀਏ ਇਕ ਰੱਤੀ ਟੋਲਟ ਕਟਾਹੇ ਤਨ ਮਨ ਸੰਬੰਧਾ ਜੇ ਕਰੀ ਨੰਦਨ ਅਗਨ ਜਲਾਹੇ ਨਾਮੇ ਤਲਨਤ ਪੁੱਜੀ ਜੇ ਲੱਖ ਕੋਟੀ ਕਰਮ ਕਮਾਏ ਅਰਧ ਸਿਰ ਕਟਾਈਏ ਸਿਰ ਘਰ ਵਤ ਤਾਰਾਏ ਤਨ ਮੈਂ ਹਿਮ ਚਲ ਗਾਲੀਏ ਪੀ ਮੰਦੇ ਰੋਗ ਜਾ ਨਾ ਜਾਹੇ ਹਰ ਨਾਮੇ ਤੁਲਨ ਪੁੱਜੀ ਸਭ ਡਿੱਠੀ ਠੋਕ ਵਜਾਏ ਕੰਚੇ ਗੋੜ ਦਤ ਕਰੇ ਬੋਬ ਹੈ ਬਰ ਗੈ ਬਰਦਾਨ ਪੂਮਦਾਨ ਗਊਆ ਕਣੀ ਪੀ ਅੰਦਰ ਗਰਭ ਕਮਾਨ
ਰਾਮ ਨਾਮ ਨੂੰ ਵੇਦਿਆ ਗੁਰ ਦੀ ਆਸ ਚਦਾਨ ਮਨ ਠਿਕ ਬਲ ਕੀਤੀਆਂ ਵੇਦਿਆ ਕਿਤੇ ਵੇਦ ਵਿਚਾਰ ਕਿਤੇ ਮੰਦ ਜੀ ਕੇ ਗੁਰਮੁਖ ਮੁਖ ਦੁਆਰ ਸਚੂਰੇ ਸਭ ਕੋ ਉਪਰ ਸੱਚ ਚਾਰ ਸਭ ਕੋ ਚਾ ਕੀ ਨੀਚ ਦਿਸੇ ਕੋਏ ਇਕ ਨੇ ਪਾਂਡੇ ਸਹਜੀ ਇਕ ਚਾਨਣ ਤੈ ਲੋਏ ਕਰ ਮਿਲੇ ਸਚ ਪਾਈਏ ਤੁਰ ਬਖਸ਼ਣ ਮਿਟੇ ਕੋਏ ਸਦ ਮਿਲੇ ਸਾਧੂ ਜਨੇ ਸੰਤੋਖ ਵਸੇ ਗੁਰਪਾਹੇ ਅਗਤ ਕਥਾ ਵਿਚਾਰੀਏ ਸਤਿਗੁਰ ਮਾਏ ਸਮਾਏ ਪੀ ਅੰਮ੍ਰਿਤ ਸੰਤੋਖੀਆ ਦਰਗੇ ਪੈਂਦਾ ਜਾਏ ਘੜਘੜ ਵੱਜੇ ਕਵਾਜੇ ਕੰਗਰੀ ਅੰਦਰ ਸਬਦ ਸਵਾਏ ਵਿਰਲੇ ਕੋ ਸੋਜੀ ਪੇ ਗੁਰਮਨ ਸਮਝਾਏ ਨਾਨਕ ਨਾਮ ਨਾ ਵਿਸਰੇ ਛੂਟੇ ਸਦਕ ਮਾਏ ਸ੍ਰੀ ਰਾਗ ਮਹਲਾ ਪਹਿਲਾ ਚਿੱਤੇ ਦਿਸੇ ਧੌਲ ਹਰ ਬੱਗੇ ਬੰਕ ਦੁਆਰ ਕਰਮਨ ਖੁਸ਼ੀ ਸਾਰਿਆ ਦੂਜੇ

ਪ੍ਰਭ ਸੋਏ ਰਹਾਉ ਰਾਮ ਨਾਮ ਤਨ ਨਿਰਮਲੇ ਜੇ ਦੇਵੇ ਦੇਵਨ ਹਾਰ ਅੱਗੇ ਪੁੱਛਣ ਹੋਵੇ ਜਿਸ ਵੇਲੀ ਗੁਰ ਕਰਤਾਰ ਆਪ ਛੁਡਾਏ ਛੂਟੀਏ ਆਪੇ ਬਖਸ਼ਣ ਹਾਰ ਮਨੁ ਜਾਣੇ ਆਪਣੇ ਧੀਆਂ ਪੁੱਤ ਸੰਜੋਗ ਨਾਰੀ ਵੇਖ ਵਗਾਸੀਏ ਨਾਲੇ ਹਰਖ ਨਸੋ ਸੋਗ ਗੁਰਮੁਖ ਸਦ ਰੰਗਾਵਲੇ ਅਨਸ ਹਰ ਰਸ ਭੋਗ ਚਿਤ ਚਲੇ ਵਿਤ ਜਾਮਣੋ ਜਾ ਸਖਤ ਢੋਲ ਡੁਲਾਏ ਬਾਹ ਟੁੰਡ ਬਗੁਚੀਏ ਕਰਮੇ ਬਸ ਥਾਏ ਮਨ ਖੋਮੇ ਕਰਮ ਉਸੀ ਗੁਰਮੁਖ ਪੱਲੇ ਪਾਏ ਸਖਤ ਨਿਰਗੁਣ ਯਾਰੀ ਆਪਣਾ ਮੂਲ ਪਛਾਣ ਰਖਤ ਬਿੰਦ ਕਾਏ ਤਨੋਂ ਅਗਲੀ ਪਾਸ ਪਿਰਾਣ ਪਵਣੇ ਕੇਵਸ ਦਿਓਰੀ ਮਸਿ ਸੱਚ ਨਿਸ਼ਾਨ ਬਹੁਤਾ ਜੀਵਨ ਮੰਗੀਏ ਮੋਹ ਨ ਲੋੜੇ ਕੋਏ ਸੁਖ ਜੀਵਨ ਤੇ ਆਕੀਏ ਜਿਸ ਗੁਰਮੁਖ ਵਸਿਆ ਸੋਏ ਨਾ ਵੀ ਹੁਣੇ ਕਿਆ ਗਣੀ ਜਿਸ ਹਰ ਗੁਰ ਦਰਸਨਾ ਹੋਏ ਜੋ ਸੁਪਨੇ ਦਿਸ ਭੂਲੀਏ ਜਬ ਲਗ ਨਿੰਦਰਾ ਹੋਏ ਇਉਂ ਸੁਰਪਨ ਕੇ ਵਸ ਜੀੜਾ ਅੰਤਰ ਹੋਮੇ ਦੋਏ ਗੁਰ ਗੁਰਮਤ ਹੋਏ ਵਿਚਾਰੀਏ ਸੁਪਨਾ ਇਹ ਜਗ ਲੋਹੇ ਅਗਨ ਮਰੇ ਜਲ ਪਾਈਏ ਜਹੂੰ ਬਾਰਕ ਦੁੱਧ ਦੇ ਮਾਹੇ ਬਿਨ ਜਲ ਕਮਲ ਸੁਨਾਸੀਏ ਬਿਨ ਜਲ ਮੀਨ ਮਰਾਹੇ ਨਾਨਕ ਗੁਰਮੁ ਹਰ ਰਸ ਮਿਲੇ ਹਰ ਜੀਵ ਹਰ ਗੁਣ ਗਾਹੇ ਸ੍ਰੀ ਰਾਗ ਮਹਲਾ ਪਹਿਲਾ ਡੂੰਗਰ ਦੇਖ ਡਰਾਵਣੋ ਪਈੜੀਏ ਡਰੀ ਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਸਦਾਸ ਗੁਰਮੁਖ ਅੰਦਰ ਜਾਣਿਆ ਗੁਰਮੇਲੀ ਤਰੀ ਆਸ ਭਾਈ ਭਜਨ ਬਿਖੁੰਡ ਰਾਓ ਪੂਰਾ ਸਗੁਰ ਰਸ ਮਿਲੇ ਗੁਰਤਾਰੇ ਹਰ ਨਾਹੋ ਰਾਓ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਹੈ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਕੀ ਸੱਚਾ ਸਲਾਣਾ ਸੱਚੇ ਥਾਨ ਪਿਆਰ ਦਰਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੇ ਕੋੜੇ ਪਾਖਰੇ ਹਲਸਕ ਲਖ ਪਾਰ ਕਿਸੇ ਨਾਲ ਨਾ ਚੱਲੀ ਖਪਕ ਮੋਏ ਅਸਾਰ ਸੋਇ ਨਾ ਰੂਪਾ ਸੰਚੀਏ ਮਾਲ ਜਾਲ ਜੰਜਾਲ ਸਜਗ ਮੈਂ ਦੋਹੀ ਫਿਰੀਏ ਬਿਨਾ ਮੈਂ ਸਰਕਾਲ ਪਿੰਡ ਪੜੇ ਜੋ ਬਖੇਲ ਸੀ ਬਦ ਪਹਿਲੀ ਕਿਆ ਹਾਲ ਪੁੱਤਾਂ ਦੇਖ ਵਿਗਸੀਏ ਨਾਰੀ ਸਹਿਜ ਪਤਾਰ ਚੋਰਾ ਚੋਆ ਚੰਦਨ ਲਾਈਏ ਕੱਪ ਰੂਪ ਸਿਗਾਰ ਖੇਵ ਖੋਰ ਲਾਈਏ ਛੋਟ ਝੱਲੇ ਕਰਬਾਰ ਮਹਿਰ ਮਲੋਕ ਆਈਏ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਏ ਜਲ ਭਲੀਏ ਮਾਨ ਮਨੁੱਖ ਨਾ ਵਿਸਾਰਿਆ ਜਿਹੜਾ ਦੱਦਾ ਕਾਨ ਹਮੇ ਕਰ ਕਰ ਜਾਇ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨਮਨ ਦੇ ਸੁਆਹੇ ਗੁਰ ਆਖੇ ਸੇ ਨਿਰਮਲ

ਮਨੁੱਖ ਬਵਜਲ ਪਚਮੁਏ ਗੁਰਮੁਖ ਤਰੇ ਤਾਹੋ ਸ੍ਰੀ ਰਾਗ ਮਹਲਾ ਪਹਿਲਾ ਕਰ ਦੂਜਾ ਮੁਕਾਮ ਕਰ ਬੈਸਣਾ ਨਿਤ ਚਲਨੇ ਕੀ ਤੋਖ ਮੁਕਾਮ ਤਪਰ ਜਾਣੀਏ ਜਾ ਰਹੇ ਨਿਚ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕੰਨੀ ਖਰਚ ਪਾਦੋ ਲਾਗ ਰਹੋ ਨਾਮੇ ਰਹਾਉ ਜੋਗੀ ਤੇ ਆਸਣ ਬਹਿ ਕਰ ਬਹਿ ਮੁਲਾ ਬਹਿ ਮੁਕਾਮ ਪੰਡਿਤ ਬਖਾਣੇ ਪੋਥੀਆਂ ਸਹਿਦ ਬਹਿ ਦੇਵ ਸਥਾਨ ਸੁਰ ਸਿੱਧ ਗਣ ਗੰਧਰਵ ਮੁਨ ਜਨ ਸੇਖ ਪੀਰ ਸਲਾਰ ਦਰ ਕੂਚਾ ਕੂਚਾ ਕਰਕੇ ਅਬਰੇ ਪੇ ਚਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਕਹਿ ਕਰ ਕਰ ਕਚੋ ਕੂਚ ਕੜੇ ਮੋਤ ਕੇ ਚਲਣਾ ਦਿਲ ਸਮਝ ਤੋਪੀ ਪਾਹੂਚ ਸਬਦਾ ਹੈ ਮਹਿ ਵਿਖਾਣੀਏ ਵੱਲਾ ਨਾ ਬੂਝੇ ਕੋਏ ਨਾਨਕ ਖਾਣੀਏ ਬੇਨਤੀ ਜਲਦਲ ਮਹੀ ਅਲ ਸੋਏ ਅੱਲਾ ਲਖ ਕਮ ਕਮ ਕਰਨ ਹਰ ਕਰੀਮ ਸਮਨੀ ਆਪਣ ਜਾਪ ਨੇ ਮੁਕਾਮ ਏਕ ਰਹੀਮ ਮੁਕਾਮ ਤਿਸਨੂੰ ਆਖੀਏ ਜਿਸ ਸਿਸਨਾ ਹੋਈ ਲੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਹੋਈ ਏਕ ਦਿਨ ਰਵੇ ਚੱਲੇ ਨਿਸ ਚਲ ਸਸ ਚੱਲੇ ਤਰਕਾ ਲਖ ਪਲੋਏ ਮੁਕਾਮ ਹੋਏ ਕੈ ਨਾਨਕਾ ਸੱਚ ਬਗੋਏ ਪਹਿਲ ਮਲੇ ਪਹਿਲੇ ਸਤਾਰੇ ਅਸ਼ਟਪਦੀਆਂ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੇ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਿਲਾਵੇ ਬੁਝੇ ਤਾਂ ਨਿਰਮਲ ਹੋਵੇ ਕੋਏ ਹਰ ਜਿਉ ਸੱਚਾ ਸੱਚੀ ਬਾਣੀ ਸਦ ਮਿਲਾਵਾ ਹੋਏ ਭਾਈ ਰੇ ਭਗਤਹੀਣ ਕਾਏ ਜਗ ਆਇਆ ਪੂਰੇ ਗੁਰ ਕੀ ਸੇਵਨਾ ਕਿੰਨੀ ਬਰਤਾ ਜਨ ਗਵਾਇਆ ਰਹਾਓ ਆਪੇ ਹਰ ਪ੍ਰਿਕ ਜੀਵਨ ਦਾਤਾ ਆਪੇ ਬਖਸ਼ ਮਿਲਾਹੇ ਜੀਜਾਂ ਤੇ ਕਿਆ ਵਿਚਾਰੇ ਕਿਆ ਕੁਹਾਕ ਸੁਣਾਹੇ ਗੁਰਮੁਖ ਆਪੇ ਦੇਵੜਿਆਈ ਆਪੇ ਸੇਵ ਕਰਾਹੇ ਦੇ ਘਟਾਮੋਏ ਲਵਾਣਾ ਚਲਦਿਆਂ ਨਾਲ ਨਾ ਜਾਹੀ ਸਤਿਗੁਰ ਸੇਵ ਗੁਣ ਦਾਨ ਪਾਇਆ ਤਿਸ ਕੀ ਕੀਮਤ ਪਾਈ ਪ੍ਰਭ ਸਖਾਰ ਜੀਓ ਮੇਰਾ ਤੇ ਹੋਏ ਸਿਖਾਈ ਪੇੜੀਏ ਜਗ ਜੀਵਨ ਦਾਤਾ ਮਨੁ ਪਤ ਗਵਾਈ ਬਿਨ ਸਤਿਗੁਰ ਕੋ ਮਗ ਨਹੀਂ ਜਾਣੇ ਅੰਧੇ ਠੌਰ ਨਕਾਈ ਠੌਰ ਨਕਾਹੀ ਹਰ ਸੁਖਦਾਤਾ ਹਰ ਮਨ ਵਸਿਆ ਅੰਤ ਕੀ ਪਛਤਾਈ ਪੇੜੀਏ ਜੀਵਨ ਜੀਵਨ ਦਾਤਾ ਗੁਰਮਤ ਮਨ ਵਸਾਇਆ ਅੰਦਨ ਭਤ ਕਰੇ ਦਿਨ ਰਾਤੀ ਹੋਮੇ ਮੈਲ ਮੋਹ ਚੁਕਾਇਆ ਜਿਸੋ ਰਤਾ ਤਿਸੋ ਹੋਵੇ ਸੱਚੇ ਸੱਚ ਸਮਾਇਆ ਪੇ ਨਦਰ ਕਰੇ ਪਾਉ ਲਾਏ ਗੁਰੂ ਸਬਦੀ ਵਿਚਾਰ ਸਤਿਗੁਰ ਸਿਵੇ ਸਹਿਜ ਪ੍ਰਿਯ ਹੋਮੇ ਤਿਸਨਾ ਮਾਰ ਹਰ ਗੁਣ ਦਾਤਾ ਸਦਮ ਵਸੇ ਸਾ ਸੱਚ ਰੱਖਿਆ ਅਵਤਾਰ ਪ੍ਰਭ ਮੇਰਾ ਸਦਾ ਨਿਰਮਲ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਮਨ ਵਸੇ ਹੋਮੇ ਦੁੱਖ ਸਬਜਾਏ ਸਤਿਗੁਰ ਸ਼ਬਦ ਸੁਣਾਇਆ ਹੋ ਸਦ ਬਲਿਆਰੇ ਜਾਓ ਆਪਣੇ ਮਨ ਚਿਤ ਕਹੇ ਕਹਾਵੇ ਬਿਨ ਗੁਰੇ ਆਪਣ ਜਾਹੀ ਹਰਜੋ ਭਗਤ ਬਸ਼ਰਗ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭਾਪੇ ਗੁਰਮੁਖ ਦੇ ਵੜਿਆਈ ਸ੍ਰੀ ਰਾਗ ਮਹੱਲਾ ਤੀਜਾ ਹੋਮੇ ਕਰਮ ਕਮਾਮ ਦੇ ਜਮ ਡੰਡੇ ਲੱਗੇ ਤਨ ਆਹੇ ਜੇ ਸਤਿਗੁਰ ਸੇਵਨ ਸੇ ਉਭਰੇ ਹਰ ਸੇ ਧੀਲੇ ਵਲਾਹਿ ਮਨ ਰੇ ਗੁਰਮੁਖ ਨਾਮ ਧਿਆਏ ਤੁਰ ਪੁਰਬ ਕਰਤੇ ਲਿਖਿਆ ਤਨਾ ਗੁਰਮੁਖ ਨਾਮ ਸਮਾਹੇ ਰਹਾਉ ਬਿਨ ਸਤਿਗੁਰ ਪ੍ਰਤੀਤ ਨਾ ਆਵੇ ਨਾਮ ਨਾ ਲੱਗੋ ਭਾਉ ਸੁਪਨੇ ਸੁਖ ਨਾ ਪਾਵੇ ਦੁੱਖ ਮੈਂ ਸਵੇ ਸਮਾਏ ਜੇ ਹਰ ਹਰ ਕੀਚੇ ਬਹੁਤ ਲੋਚੀਏ ਕਿਰਤਨੇ ਮੇਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਭੈ ਦਰਬ ਥਾਏ ਗੁਰ ਸ਼ਬਦ ਦਿੜਾਵੇ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਏ ਜੇ ਸੁਹਮਦ ਨੀਰੀਏ ਪੀ ਬਿਖ ਫਲ ਲਾਗੇ ਧਾਏ ਸੇ ਜਨ ਸੱਚੇ ਨਿਰਮਲੇ ਜ ਸਤਿਗੁਰ ਨਾਲ ਪਿਆਰ ਸਤਿਗੁਰ ਕਾ ਪਣ ਕਮਾਮ ਦੇ ਬਿਖ ਹੋਮੇ ਤਜ ਵਿਕਾਰ ਮਨਟ ਕਿਤੇ ਪਾਏ ਨਾ ਛੁੱਟੀਏ ਸਿਮਰ ਸ਼ਾਸਤਰ ਧੋ ਜਾਏ ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸਦ ਕਮਾਏ ਹਰ ਕਾ ਨਾਮ ਨਿਦਾਨ ਜਿਸ ਅੰਤਰ ਅਪਾਰਾ ਵਾਰ ਗੁਰਮੁਖ ਸਹੀ ਸੌਂਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਹਵਨ ਕੋਏ ਗੁਰ ਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਖ ਸਹਾਵੜਾ ਸੱਚੂ ਗੇ ਗੁਰ ਪਾਹੇ ਹਰ ਰਸ ਪੀਵੇ ਸਹਿਜੂ ਰਹੇ ਉੱਡੇ ਨਾ ਆਵੇ ਜਾਹੇ ਨਿਜ ਕਰ ਵਾਸਾ ਪਾਇਆ ਹਰ ਨਾਮ ਸਮਾਹੇ ਮਨ ਰਹੇ ਗੁਰ ਕੀ ਕਾਰ ਕਮਾਏ ਗੁਰ ਕੇ ਪਾਣੇ ਜੇ ਚੱਲੇ ਤਾਂ ਅੰਧਨ ਰਾਚੇ ਹਰ ਨਾਹੇ ਰਹਾਓ ਪੰਖੀ ਬਿਰਖ ਸਹਾਵੜੇ ਉੱਡੇ ਹੰਸ

ਹਾਏ ਸਸਵਾਏ ਸਾਕਾ ਤੀਨ ਨਵਾਰੀ ਇੱਕ ਸਬਦ ਲਿਵਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ ਮਨ ਗੁੱਬੇ ਸੁੱਕ ਗਏ ਏਕ ਨਾ ਫੁੱਲ ਤਿੰਨਾ ਸ਼ਾਹੋ ਤਿੰਨਾ ਪਾਸ ਨਾ ਬੈਸੀ ਉਹਨਾਂ ਘਰ ਨਾ ਗਿਰਾ।

जय पे जय तय ना जाहो हुक्म हरन मन से हमेशा हुक्म से समाओ हुक्म न जाने बपड़े पुले करे फिरे गवार मन कर्म कमाव दे निद होए खुआर अंतर सात न आवे ना सच लगे प्यार गुरमुखिया मो सोने गुर के इत प्यार सच्ची पत सच रते दरक सच्चे सच्ची हार आए से प्रमाण है सब कुल का करे उदार सब नदरी कर्म सब नदरी कर्म कमाव दे नदरी बाहर न कोए जैसी नदर करवे के सच्चा तैसा ही को होए नानक ना वड़े आईया कर्म प्राप्त होए श्री राग महला तीजा गुरमुख नाम त्याये मनमुख बुझ न पाहे गुरमुख सदा मुख उजले हर वसी अमन आहे सजे सुख पाइये सजे रे समाए पाई रे दसन दस होए गुर की सेवा गुरु भगत है बल्ला पावे कोए रा सदा सुहाग सुहागणी जे चले सतगुर पाए सदा परे न चल पाइए ना मरे न जाहे सबदे मिली ना विछड़े पिर के अंक समाए हर निर्मला तद उजला बिन गुर पाया न जाहे पेठ पाठ पढ़े न बुझे पेकी परम बुलाहे गुरमत हर सदा पाया रसना हर समाहे माया मोह चुकाया गुरमति सहज सभाए बिन शब्द जग दुखिया फिरे मन मखान हो गई खाए शब्द नाम त्याये शब्द सच समाए माया पूले सिद्ध फिरे समाधन लगे सभाए तीने लो व्याप्त हैं अधिक रे लपटाए बिन गुर मुक्त न पाइए ना दुबदा माया जाहे माया किसनु आकिए क्या माया कर्म कमाए दुख सुख दे जीव बद्ध है हमें कर्म कमाए बिन शब्दे परम झूकी न बिचो में जाए बिन प्रीति भगत न होवे बिन शब्दे थाए न पाए शब्दे होमे मारिए माया का परम जाए नाम पदार्थ पाइए गुरमुख सह सबाए बिन गुर का गुण न जापनी बिन गुण भगत न होए बिन भगत वशल हर मन वसिया सहज मिलिया प्रसोए नानक शब्दे हर सलाइए कर्म प्राप्त होए श्री राग महला तीजा माया मो मेरे प्रभु की नापे परम बुलाए मनमुख कर्म करे निबुझे व्यर्था जन्म गुआए गुरमान इस जग में चरण कर्म बसे मन आहे मन रे नाम जपो सुख होए गुरु पूरा सलाइए सहज मिले प्रसोए रहाओ परम गया परम जा भाग्या हर चरणी चितलाए गुरमुख सुख कमाई हर बसे मन आए कर मैल सच समाइए जमकाल न छके खाए नाम्बा नामा चिम्बा कबीर जलाहा पूरे गुरते गत पाई ब्रह्म के बेदे शब्द पछाणे होमे जात गवाई सुनना तन की बाणी गावे कोट कोई न मिटे पाई दैत बुत कर्म कतर धर्म किस संजम ना पड़े द्विजा भाव न जाने सतगुर पेटी नरम हुआ अंदर नाम खाने एको पढ़े एको नाम बुझे दूजा अब न जाने खर दर्शन जोगी सन्यासी बिनु को परम बुलाहे सतगुर से तागत मत पावे हर जीव मन बसाहे सच्ची बाणी स्यो चित लागे अवन जान रहाए पंडित पर प्रवाद बखाने बिनु को परम बुलाहे लख चौरासी फेर पिया बिन शब्द मुक्त न पाए जाओ नाउ चेते तगत पाए त सतगुर मेल मिलाहे सतसंगत में नाम हर उपजे जा सतगुर मिले सबाहे मंत्र नर पे आप गवाए चला सतगुर पाहे सदा बलिहारी गुरे अपने बिटो जा हर से ती चित लाहे सो ब्राह्मण ब्राह्मण ब्रह्म बिंदे हर से ती रंग लाता परम निकट वसे सबना कटे अंतर गुरमो मिले जाता नानक नाम मिले वड्याही गुरु के शब्द पछाता श्री राग महला तीजा सहजन सब लोच दी बिन गुर पाया न जाए पड़ पड़ पंडित बजोत की थके पेकी परम बुलाए गुर पेठे सहज पाया अपनी कृपा कर जाए पाई रे गुर में सहज न होए शब्द ते सहज उपरे हर पाया सच सोहे रहाओ सहजे गाया वे अथाए पवे बिन सहजे कथी न बाद सहजे भगत उपजे सहज प्यारे बैराग सहजे तु सुख शांत होए बिन सहजे जीवन बाद सहज सलाई सदा सहज समाध लगाहे सहजे गुण उचरे भगत भरे करे लिवलाहे शब्द हर मन बसे रसना हर सखाए सहजे काल विडारिया सच न्याय पाए सहजे हर न मन बसिया सची दूजे पाए मनो कर्म कमावने हमे जले जलाहे जमन मना चूकी फिर फिर आवे जाहे त्रै गुणा सहज न पाइए त्रै गुण से परम बुलाए
ਪੜੀਏ ਗੁਣੀਏ ਕਾ ਕਦੀਏ ਜਾਂ ਮੁੰਡੋ ਕੁੱਤਾ ਜਾਏ ਚੌਥੇ ਪਦਹ ਸਹਿਜ ਹੈ ਗੁਰਮ ਪੱਲੇ ਪਾਏ ਨਿਰਗੁਣ ਨਾਮ ਨਿਧਾਨ ਸੱਜੇ ਸੋਜੀ ਹੋਏ ਗੁਣਮਤੀ ਸਲਾਹਿਆ ਸੱਚੇ ਸੱਚੀ ਸੋਏ ਭੁਲਾਇਆ ਸਹਿਜ ਮਿਲਾਏ ਸੀ ਸਦ ਮਿਲਾਵਾ ਹੋਏ ਬਿਨ ਸਹਿਜ ਸਭ ਅੰਧ ਹੈ ਮਾਇਆ ਮੋਹ ਗਵਾਰ ਸੱਜੀ ਸੋਜੀ ਪਈ ਸੱਚੇ ਸਬਦ ਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਜੇ ਦਿਸ ਪਛਾਣੀ ਨਿਰਭਉ ਜੋਤ ਨਿਰੰਕਾਰ ਸਭਨਾ ਜੈ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰੇ ਸ਼ਬਦ ਸਲਾਹੀਏ ਜਿਸਦਾ ਅੰਤਰਾ ਪਾਰਾਵਾਰ ਗਿਆਨੀ ਕਦਰ ਨਾਮ ਹੈ ਸਹਿਜ ਘਰੇ ਵਪਾਰ ਅੰਧਨ ਲਹਿਰ ਨਾਮ ਮੰਨ ਲੈਨ ਕੁੱਟ ਭਰੇ ਭੰਡਾਰ ਨਾਨਕ ਧੁੱਟ ਨ ਆਵੇ ਦੀਏ ਦੇਵਨ ਹਾਰ ਸ੍ਰੀ ਰਾਗ ਮਹਲਾ ਤੀਜਾ ਸਤਿਗੁਰ ਮਿਲੀਏ ਫਿਰ ਨ ਪਵੇ ਜਨ ਮਨ ਦੁਖ ਜਾਹੇ ਪੂਰੇ ਸਦ ਸਭ ਸੋਜੀ ਹੋਈ ਹਰ ਨ ਮੇਰੇ ਸਮਾਏ ਮਨ ਮੇਰੇ ਸਤਿਗੁਰ ਸੋਚਿਤ ਲਾਹੇ ਨਿਰਮਲ ਨਾਮ ਸਦ ਨੰਤਰੋ ਆਪ ਸਿਮਨ ਆਹੇ ਰਾਵ ਹਰ ਜੋ ਰੱਖੋ ਆਪਣੀ ਸਰਨਾਈ ਤਿਉਂ ਜੋ ਰੱਖੇ ਤਿਉਂ ਰਹਿਣਾ ਗੁਰਕਿ ਸਭ ਜੀਤ ਮਰਿਆ ਗੁਰਮੁਖ ਭਜੈ ਤਰਨਾ ਵੱਡੇ ਭਾਗ ਨਾਉ ਪਾਈਏ ਗੁਰਮਤਿ ਸਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਜੇ ਰਿਹਾ ਸਮਾਈ ਇੱਕ ਨਾ ਮਨਮੁਖ ਸਦਨਾ ਭਾਵੇ ਬੰਧਨ ਬੰਧ ਪਵਾਇਆ ਲੱਖ ਚੁਰਾਸੀ ਪ੍ਰਪਿਆ ਵੇ ਪਿਤਾ ਜਨਮ ਗਵਾਇਆ ਭਗਤਾ ਮਨ ਆਨੰਦ ਸੱਚ ਸਦਰੰਗ ਰਾਤੇ ਅੰਦਰ ਗੁਣ ਰਘਾਵੇ ਸਦ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਵੇ ਆਤਮ ਰਾਮ ਪਛਾਉਣੀ ਇੱਕੋ ਸੇਵਨੇ ਕਰਾਦੇ ਗੁਰਮੁਖ ਕਤ ਕਹਾਉਣੀ ਸੱਚਾ ਸਹਿ ਸੇਵੀਆ ਗੁਰਮੁਖ ਸੇਵਨ ਆਏ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਘਰੇ ਮਿਲਾਹੇ ਆਪੇ ਕਰਾਵੇ ਕਰਾਹੇ ਆਪੇ ਇੱਕ ਨਾ ਸੁੱਤਿਆਂ ਦੇ ਜਗਾਹੇ ਆਪੇ ਮੇਲ ਮਿਲਾਏ ਦਾ ਨਾ ਸਬਦ ਸਮਾਹੇ ਸ੍ਰੀ ਰਾਗ ਮਹਲਾ ਤੀਜਾ ਸਗੋ ਸੇਵੀਏ ਮਨ ਨਿਰਮਲ ਪਾਵੇ ਸਰੀਰ ਮਨ ਆਨੰਦ ਸਤਸੁਖ ਪਾਇਆ ਪੇਟੇ ਗੁਰ ਗੈਰ ਗੰਭੀਰ ਸੱਚੇ ਸੰਗਤ ਬੈਸਾ ਸੱਚ ਨਾਮ ਤੀਰ ਮਰੇ ਸਗੋ ਸੇਵਨ ਸੰਗ ਸਗੋ ਸੇਵੇ ਹਰ ਮਨ ਵਸੇ ਲਗੇ ਨਾ ਮੈਲ ਪਤੰਗ ਰਹਾ ਸੱਚੇ ਸੁਧ ਪਤ ਉਪਜੇ ਸੱਚੇ ਸੱਚਾ ਨਾਉ ਜਿੰਨੀ ਹੋਮੇ ਮਾਰ ਪਛਾਣੇ ਹੋ ਤਿੰਨ ਭਲਿਆਰੇ ਜਾਉ ਮਨ ਸੱਚ ਨ ਜਾਣੇ ਤਾਂ ਠਾਉ ਨਕ ਤੋਂ ਠਾਉ ਥਾਉ ਸੱਚ ਖਾਣਾ ਸੱਚ ਪਹਿਰਣਾ ਸੱਚੇ ਵਿਸ਼ਵਾਸ ਸਦਾ ਸੱਚ ਸਲਾਹਣਾ ਸੱਚੇ ਸਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਿ ਕਰਵਾਸ ਸੱਚ ਵੇਖਾਂ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਹੇ ਜਿਨੀ ਸੱਚ ਵਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰੂ ਜਿਨਾ ਸੇਵਿਓ ਮੈਂ ਸੇਖ ਤੇ ਆਵੇ ਸੰਸਾਰ ਜਮਦਰ ਬੰਦੇ ਮਾਰੀਏ ਕੂਕਣਾ ਸੁਣੇ ਪਕਾਰ ਬਿਰਥਾ ਜਨਮ ਗਵਾਇਆ ਮਰ ਜੰਮ ਵਾਰੋ ਵਾਰ ਇਹ ਜਗ ਜਲਤਾ ਦੇਖ ਕੇ ਭਜ ਪਏ ਸਤਿਗੁਰ ਸਰਣਾ ਸਤਿਗੁਰ ਸੱਚ ਦੜਾਇਆ ਸਦਾ ਸੱਚ ਸੰਜਮ ਸਰਣਾ ਸਤਿਗੁਰ ਸੱਚਾ ਹੈ ਬੋਇਤਾ ਸਭਦੇ ਭਜ ਤਰਨਾ ਲੱਖ ਚੁਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜਪ ਪੰਡਿਤ ਮੋਨੀ ਤੱਕੇ ਦੂਜੇ ਭਾਈ ਪਤ ਖੋਈ ਸਤਿਗੁਰ ਸਬਦ ਸੁਣਾਇਆ ਬਿਨ ਸੱਚੇ ਅਵਰ ਨ ਕੋਈ ਜੋ ਸੱਚੇ ਲਾਏ ਸੇ ਸੱਚ ਲੱਗੇ ਨਿਤ ਸੱਚ ਕਾਰ ਕਰਨ ਤਿੰਨ ਨਿਜ ਕਰਵਾਸਾ ਪਾਇਆ ਸੱਚੇ ਮਹਿਲ ਰਹਾਨ ਨਾਨਕ ਭਗਤ ਸਲੂ ਸੁਕੀਏ ਸਦਾ ਸੱਚੇ ਨਾਮ ਰਚਾਨ ਸ੍ਰੀ ਰਾਗ ਮਹਲਾ ਪੰਜਵਾਂ ਜਾ ਕੋ ਮੁਸ਼ਕਲ ਹੱਥ ਬਣੇ ਟੋਈ ਕੋਈ ਨਾ ਦੇਹੇ ਲਾਗੂ ਹੋਏ ਦੁਸ਼ਮਣਾ ਸਕ ਭਜੇ ਖੱਲੇ ਸਭੋ ਭਜੇ ਆਸਰਾ ਚੁੱਕੇ ਸਭ ਸਰਾਓ ਚਿਤੇ ਆਵੇ ਸਪਾਰ ਬੰਮ ਲੱਗੇ ਨਾ ਤਾਤੀ ਵਾਓ ਸਹਿਬ ਨੇ ਤਾਣਿਆ ਕਤਾਣ ਆਏ ਨਾ ਜਾਈ ਥਿਰ ਸਦਾ ਗੁਰਸਭ ਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੋਗੀ ਪੀਰ ਦਮੜਾ ਚ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸਾਹ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤੇ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ ਜਾ ਕੋ ਬਚੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ ਗ੍ਰਸ ਕੁਟੰਬ ਪਲੇਟਿਆ ਕਦੇ ਹਰਕ ਕਦੇ ਸੋਗ ਗਾਉਣ ਕਰੇ ਚੌ ਕੁੰਟ ਕਾ ਕਣੀ ਨ ਬੈਸਣ ਸੋਏ ਚਿਤੇ ਆਏ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਗਿਆ ਕਿਰਪਾ ਲੋ ਪਿਆਰ ਚਾਰੇ ਕਿਰਪ ਕੁੰਨ ਗੱਕੀਏ ਹੋਆ ਹਸ ਸੰਗਾਰ ਪੋਥੀ ਗੀਤ ਕਵਿਤ ਕਿਸ਼ਨ ਕਦੇ ਨਾ ਕੰਨ ਤਰਿਆ ਚਿਤੇ ਆਵੇ ਉਸ ਪਾਰ ਬ੍ਰਹਮ ਤਾਂ ਨਿਖ ਸਿਮਰਤ ਤਰਿਆ ਸਾਸ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ ਤਪਿਤ ਪਿਸਰ ਚੋਗੀਆਂ ਤੀਰਥ ਕਵਨ ਗਵਨ ਕਰੇ ਖਟ ਕਰਮਾ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨਰੰਗੀ ਪਾਰ ਬ੍ਰਹਮ ਤਾਂ ਸਪਨ ਕੇ ਜਾਏ ਰਾਜ ਮਿਲਕ ਸਿਖਧਾਰੀਆਂ ਰਜ ਭੋਰਸ ਭੋਗਣੇ ਵਿਸਾਰ
ਬਖਸ ਆਵੇ ਸੋਹਣੇ ਚੱਲੇ ਹੁਕਮ ਫਾਰ ਰੰਗਤ ਬਸ ਬਹੁ ਬਿਧੀ ਚਾਹੇ ਲੱਗੇ ਰਹੀ ਆ ਚਿਤਨਾ ਹੈ ਪਾਰ ਬ੍ਰਹਮ ਦਾ ਸਭ ਕੀ ਜੋਨ ਗਈ ਆ ਬਹੁਤ ਨਾੜ ਚਾਰ ਬੰਦ ਸੁਭਨ ਮਰੀਤ ਮਾਤ ਪਿਤਾ ਸਤਪਾਹੀਆਂ ਸਜ ਸੰਗ ਪ੍ਰੀਤ ਲਸਕਰ ਤਰਸ ਦਰਸਕ ਬੰਦ ਬੰਦ ਜਿਉ ਜਿਉ ਸਗਲੀ ਕੀਤ ਚਿਤਨਾ ਹੈ ਪਾਰ ਬ੍ਰਹਮ ਦਾ ਖੜ ਰਸਾਦਲ ਚੀਤ ਦੀਤ ਕਾਇਆ ਰੋਗ ਨਾ ਛਿਦਰ ਕਿਸ਼ਨ ਕਿਸ਼ ਕਾੜਾ ਸੋਗ ਮਿਰਤਨਾ ਵੀ ਚਿੱਤ ਤਿਸ ਐਨ ਭੋਗੇ ਭੋਗ ਸਭ ਕੁਝ ਧੋਨੇ ਆਪਣਾ ਜੀ ਕੀ ਸੰਗ ਧਰਿਆ ਚਿਤਨਾ ਹੈ ਪਾਰ ਬ੍ਰਹਮ ਜਮ ਕੰਕਰ ਬਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ।

ਨਾਨਕ ਸੱਚਾ ਨਾ ਹੋ। ਸ੍ਰੀ ਰਾਮ ਮਹੱਲਾ ਪੰਜਵਾਂ। ਕਰ ਪੰਜਾਂ ਜਾਨੋ ਨਹੀਂ ਪਾਵੇ, ਕਵਨ ਬਾਤਾ ਮਨ ਖੋਜ ਮਾਰਗ ਰਾਓ, ਧਿਆਨੀ ਧਿਆਨ ਲਾਵੇ, ਗਿਆਨੀ ਗਿਆਨ ਕਮਾਵੇ, ਪ੍ਰਵੇਕਿਨੀ ਜਾਤਾ ਭਗਤੀ ਰਹਿਣ ਯੋਗਤਾ, ਜੋਗੀ ਕੈਤ ਮੁਕਤਾ, ਤਪਸੀ ਤਪੇ ਰਾਤਾ, ਮੋਨੀ ਮੋਨ ਧਾਰੀ, ਸੰਨਿਆਸੀ ਬ੍ਰਹਮਚਾਰੀ, ਉਦਾਸੀ ਉਦਾਸ ਰਾਤਾ, ਭਗਤ ਭਵੇ ਭਗਤ ਕਾਤਾ ਪ੍ਰਕਾਰਾ, ਪੰਡਿਤ ਵੇਦ ਪੁਕਾਰਾ, ਗ੍ਰਸਤੀ ਗ੍ਰਸਤ ਮਾਤਾ, ਇੱਕ ਸਬਦੀ ਰੂਪ ਬਹੁ ਰੂਪ ਵਧੂਤਾ, ਕਪੜੇ ਕੌਤੇ ਜਗੂਤਾ, ਇੱਕ ਤੀਰਥ ਨਾਤਾ, ਨਿਰਹਰ ਵਰਤੀ ਅਪਸਾ, ਇੱਕ ਲੂਕ ਨ ਦੇਵੇ ਦਰਸਾ, ਇੱਕ ਮਨੀ ਮਹੀ ਗਿਆਨਾ ਗਿਆਤਾ, ਕਾਟੀ ਕਿਨੀ ਕਹਾਇਆ, ਸਭ ਕਹਿਤੇ ਹੈ ਪਾਇਆ, ਜਿਸ ਮੇਲੇ ਸੋ ਭਗਤਾ, ਸਲੋਕ ਤੋਂ ਪਾਵਾ, ਤਿਆਗੀ ਸਨ ਪਾਵਾ, ਨਾਨਕ ਚਨ ਪ੍ਰਾਤਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਮਹੱਲਾ ਪਹਿਲਾ। ਕਰ ਤੀਜਾ, ਜੋਗੀ ਅੰਦਰ ਜੋਗੀਆਂ, ਤੂੰ ਭੋਗੀ ਅੰਦਰ ਭੋਗੀਆਂ, ਤੇਰਾ ਅੰਤ ਨਾ ਪਾਇਆ ਸੁਰਗ ਮਛ ਪਿਆਲ ਜੀਉ, ਹੋ ਵਾਰੀ ਹੋ ਵਾਰ ਨੇ ਕੁਰਬਾਨ ਤੇਰੇ ਨਾਮ ਨੂੰ, ਰਾਹੋ ਤੁਧ ਸੰਸਾਰ ਪਾਇਆ, ਸਿਰ ਧੰਦੇ ਲਾਇਆ, ਵੇਖੇ ਕੀਤਾ ਆਪਣਾ, ਕਰ ਕੁਦਰਤ ਪਾਸਾ ਟਾਲ ਜੀਉ, ਪ੍ਰਗਟ ਭਾਰੇ ਜਾਪਦਾ, ਸਭ ਨਾਵੇ ਨੂੰ ਪ੍ਰਤਾਪ ਦਾ, ਸਤਿਗੁਰ ਬਾਜਨਾ ਪਾਇਓ, ਸਭ ਮੋਹੀ ਮਾਇਆ ਜਾਲ ਜੀਉ, ਸਤਿਗੁਰ ਕੋਬਲ ਜਾਈਏ, ਜਿਤ ਮਿਲੀਏ ਪਰਮਗਤ ਪਾਈਏ, ਸੋ ਨਰ ਮੁੰਜਾ ਲੋਚਦੇ, ਸੋ ਸਤਿਗੁਰ ਦੀਆ ਬੁਝਾਏ ਜੀਉ, ਸਤਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਿਖਾਣੀਏ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਉ। ਇਹ ਜਗਤ ਭਰਮ ਭੁਲਾਇਆ, ਆਪੋ ਤੋਂ ਦਿਖਵਾਇਆ, ਪ੍ਰਤਾਪ ਲੱਗਾ ਦੁਆਗਣੀ, ਭਗ ਜਨਾ ਕੇ ਨਾਹੀ ਜੀਉ, ਦੁਆਗਣੀ ਕਿਆ ਨਿਸ਼ਾਨੀਆਂ, ਕਸਮੋ ਕੁੱਥੀਆਂ ਫਿਰੇ ਨਿਮਾਣੀਆਂ, ਮਹਿਲੇ ਵਿਸਤ ਨਾ ਕੰਮਾ ਕਾਮਣੀ, ਦੁਖੀ ਰਹਿਣ ਵਿਹਾਏ ਜੀਉ, ਸਵਾਗਣੀ ਕਿਆ ਕਰਮ ਕਮਾਇਆ, ਪ੍ਰਵਿਖਿਆ ਬਲ ਪਾਇਆ, ਨਦ ਕਰੇ ਜੇ ਆਪਣੀ ਆਪੇ ਲੇ ਮਿਲਾਈ ਜੀਉ, ਹੁਕਮ ਜਿਨ੍ਹਾਂ ਨੂੰ ਮਨਾਇਆ, ਤਿਨਾਂ ਅੰਤਰ ਸਦ ਵਸਾਇਆ, ਸਈਆਂ ਸੇ ਸੁਹਾਗਣੀ ਜਿਨ ਸਹਿ ਨਾਲ ਪਿਆਰ ਜੀਉ, ਜਿਨ੍ਹਾਂ ਭਾਣੇ ਕਰ ਸਿਆਇਆ, ਤਿਨ ਵਿੱਚੋਂ ਭਰਮ ਚੁਕਾਇਆ, ਨਨ ਸਗੋ ਐਸੇ ਜਾਣੀਓ, ਸਭ ਸਹਿਲੇ ਮਿਲਾਏ ਜੀਉ, ਸਤਿਗੁਰ ਮਿਲੀਏ ਫਲ ਪਾਇਆ, ਵਿੱਚ ਜਿਨ ਵਿੱਚੋਂ ਅਕਰਨ ਚੁਕਾਇਆ, ਦੁਰਮਤ ਕਾ ਦੁੱਖ ਕੱਟਿਆ, ਪੱਗ ਬੈਠਾ ਮਸਗਾਏ ਜੀਉ, ਅਮਰ ਤੇਰੀ ਬਾਣੀਆ, ਤੇਰੇ ਭਗਤ ਹਿਰਦੇ ਸਮਾਣੀਆਂ, ਸੁਖ ਸੇਵਾ ਸੁਖੋ ਸੇਵਾ ਨੰਦ ਰਾਖੀਏ, ਆਪਣੀ ਨਜ਼ਰ ਕਰੇ ਨਿਸਤਾਰ ਜੀਉ, ਸਤਿਗੁਰ ਮਿਲਿਆ ਜਾਣੀਏ, ਜਿਤ ਮਿਲੀਏ ਨਾ ਮਖਾਣੀਏ, ਸਤਿਗੁਰ ਬਾਜ ਨਾ ਪਾਇਓ, ਸਭ ਸਕੀ ਕਰਮ ਕਮਾਏ ਜੀਉ, ਹੋ ਸਤਿਗੁਰ ਵਿੱਟੋਂ ਘੁਮਾਇਆ, ਤਿਨ ਭਰਮ ਭੁੱਲਾ ਮਾਰਗ ਪਾਇਆ, ਨਦਰ ਕਰੇ ਜੇ ਆਪਣੀ ਆਪੇ ਲੇਰ ਲਾਏ ਜੀਉ, ਤੂੰ ਸਵਨਾ ਮੈਂ ਸਮਾਇਆ, ਤਿਨ ਕਰਤੀ ਆਪ ਲੁਕਾਇਆ, ਨਾਨਕ ਗੁਰਮੁਖ ਪ੍ਰਗਟ ਹੋਇਆ, ਜਾ ਕੋ ਜੋਤ ਧਰੀ ਕਰਤਾਰ ਜੀਉ, ਆਪੇ ਖਸਮ ਨਿਵਾਜਿਆ, ਜੀਉ ਭਿੰਡ ਦੇ ਸਾਜਿਆ, ਆਪਣੇ ਸੇਵਕ ਕੀ ਪੈਜ ਰੱਖੀਆਂ, ਦੋਏ ਕਰਮ ਸੇ ਤਾਰ ਜੀਉ, ਸਭ ਸੰਜਮ ਰਹੇ ਸਿਆਣ ਪਾ, ਮੇਰਾ ਪ੍ਰਭ ਸਭ ਕਿਛ ਜਾਣਦਾ, ਪ੍ਰਗਟ ਪ੍ਰਤਾਪ ਵਰਤਾਇਓ, ਸਭ ਲੋਕ ਘਰੇ ਜੇਕਾਰ ਜੀਉ, ਮੇਰੇ ਗੁਣਿਆ ਗੁਣਾ ਵਿਚਾਰਿਆ, ਪ੍ਰਭ ਆਪਣਾ ਬਿਨ ਸਮਾਰਿਆ, ਕਠਲਾਏ ਕੇ ਰੱਖਿਆ ਤਾਂ ਲੱਗੇ ਨਾ ਤਾਤੀ ਵਾਵ ਜੀਉ, ਮੈਂ ਮਨ ਧਨ ਪ੍ਰਭ ਤੇ ਆਇਆ, ਜੀਆਂ ਛੜਾਵਲ ਪਾਇਆ, ਸਭ ਅਸ਼ਰਾਸ ਸਿਰ ਖਸਮ ਦੂ, ਜਪ ਨਾਨਕ ਜੀਵੇ ਜਾਵ ਜੀਉ, ਤੁਦ ਆਪੇ ਆਪ ਪਾਇਆ, ਦੂਜਾ ਖੇਲ ਕਰ ਦਿਖਲਾਇਆ, ਸਭ ਸੱਚੋ ਸੱਚ ਵਰਤਦਾ, ਜਿਸ ਭਾਵੇ ਤਿਸੇ ਬਜਾਏ ਜੀਉ, ਗੁਰਪ੍ਰਸਾਦੀ ਪਾਇਆ, ਤਿੱਥੇ ਮਾਇਆ ਮੋਹ ਚੁਕਾਇਆ, ਕਿਰਪਾ ਕਰਕੇ ਆਪਣੀ ਆਪੇ ਲੇ ਸਮਾਏ ਜੀਉ, ਗੋਪੀ ਨੇ ਗੁਆ ਲਿਆ, ਤੁਦ ਆਪੇ ਗੋਏ ਉਠਾ ਲਿਆ, ਹੁਕਮੇ ਭਾਂਡੇ ਸਾਜੇ, ਤੂੰ ਆਪੇ ਭਨ ਸਵਾਰ ਜੀਉ, ਜਿਸ ਕੋ ਸਿਉ ਚਿਤ ਲਾਇਆ, ਤਿੰਨੀ ਤੋਂ ਦੂਜਾ ਭਾਉ ਚੁਕਾਇਆ, ਨਿਰਮਲ ਜੋ ਤਿੰਨ ਪ੍ਰਾਣੀਆਂ, ਉਹ ਚੱਲੇ ਜਨਮ ਸਵਾਰ ਜੀਉ, ਤੇਰੀਆਂ ਸਦਾ ਸਹ ਚੰਗਿਆਈਆਂ, ਮੈਂ ਰਾਹ ਦੇ ਵੜਿਆਈਆਂ, ਹੁਣ ਮੰਗਿਆ ਦਾਨ ਦੇਵਣਾ ਕੋ ਨਾਨਕ ਸੱਚ ਸਮਾ ਜੀਉ। ਸ੍ਰੀ ਰਾਗ ਮਹੱਲਾ ਪੰਜਵਾਂ। ਭੈ ਭੈ ਮਨਾਏ ਸੋਈ ਜੀਉ, ਸਗੋ ਪੁਖ ਮਿਲਾਇਆ, ਤਿਸ ਜਿਸ ਜੇਵੜਾ ਨਾ ਕੋਈ ਜੀ, ਰਾਹ ਗੁਸਾਈ ਮੈਂਡਾ ਇੱਠੜਾ, ਅੰਬੇ ਥਾਉ ਮਿੱਠੜਾ, ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀ ਕੋਈ ਜੀਉ, ਤੇਰੇ ਹੁਕਮੇ ਸਾਹਮਣੇ ਆਇਆ, ਮੈਂ ਸਦਕਾ ਮਹਿਲ ਜੋ ਆਇਆ, ਨੌ ਬੀਜਣ ਲੱਗਾ ਆਸ ਕਰ ਕਰ ਬੋਲ ਬਖਸ਼ ਜਮਾਏ ਜੀਉ, ਹੋ ਗੁਰ ਮਿਲੇ ਇੱਕ ਪਛਾਣ ਦਾ, ਦੋਏ ਕਗਲ ਜਤਨ ਜਾਣਦਾ, ਹਰ ਇੱਕ ਤੇ ਘਰ ਲਾਇਨ, ਜੇ ਪਾਵੇ ਤਵੇ ਨਿਭਾਏ ਜੀਉ, ਤੁਸੀਂ ਭੋਗੋ ਪੁੰਚੋ ਪਾਈਓ, ਗੁਰਦੇਵਾਨ ਕਵਾਏ ਪਹਿਨਾਇਓ, ਹੋ ਹੋਆ ਮਹਾਰ ਪਿੰਡ ਦਾ, ਬਣੇ ਆਂਦੇ ਪੰਜ ਸਰੀਕ ਜੀਉ, ਆਇਆ ਸਮੇ ਤੇ ਹੰਡੀਆਂ, ਪੰਜ ਕਿਸਾਨ ਮੋਹਿਓ ਜੇਰੇ ਮਹਿੰਡੀਆਂ, ਕਨ ਕੋਈ ਅੱਡ ਨਾ ਸੰਗੇ, ਨਾਨਕ ਬੁੱਠਾ ਕੁੱਗ ਗਿਰਾਹੋ ਜੀਓ,
ਹਾਂ ਵਾਰੇ ਘੁੰਮਾ ਜਾਮ ਦਾ ਇੱਕ ਸਾਂ ਤੁਧ ਧਿਆਨ ਦਾ ਉਜੋ ਤਿਉਂ ਵਸਾਇਓ ਹੁਣ ਤੁਧ ਬਿਟੋ ਕੁਰਬਾਨ ਜੀਓ ਹਰ ਇੱਟੇ ਨੇ ਧਿਆਨ ਦਾ ਮਨ ਚਿੰਦੀ ਸੋਲ ਪਾਇੰਦਾ ਸਭੇ ਕਜ ਸਵਾਰ ਲਾਹੇ ਨੇ ਮਨਕੀ ਭੁੱਖ ਜੀਓ ਮੈਂ ਛੱਡਿਓ ਸੰਭੋ ਤੰਦੜਾ ਗੁਸਾਈ ਸੇਵੇ ਸੱਟੜਾ ਨੌਨ ਨਾਮ ਨਿਧਾਨ ਹਰ ਪੈ ਪੱਲੇ ਬੰਦਾ ਛਿਕ ਜੀਓ ਮੈਂ ਸੁਖ ਸੁਖ ਪਾਇਆ ਗੁਰੇ ਅੰਤਰ ਸ਼ਬਦ ਵਸਾਇਆ ਸੁਖ ਭੁੱਖ ਵਿਖਾ ਲਿਆ ਮਸਤਰ ਕੇ ਵੱਤ ਜੀਓ ਮੈਂ ਬਦੀ ਸੱਚ ਧਰਮ ਸਾਲ ਹੈ ਗੁਰਸਿੱਖਾ ਲੈਂਦਾ ਪਾਲ ਕੇ ਪੈ ਤੋਵਾਂ ਪੱਖਾ ਫੇਰਦਾ ਤਸਨੇਮ ਨੈਵਾਂ ਲਾਗਾ ਪਾਏ ਜੀਓ ਸੁਣ ਗੱਲਾਂ ਗੁਣ ਪੈ ਆਇਆ ਨਾਮ ਦਾ ਨਿਸ਼ਾਨ ਦਿਵਾਇਆ ਦਿੜਾਇਆ ਸਭ ਹੁਕਮ ਹੋਆ ਸਸਾਰ ਦਾ ਨਾਨ ਸੱਚੀ ਬੇੜੀ ਚਾੜ ਜੀਓ ਸਭ ਸਵੇ ਮਨ ਦਿਨ ਰਾਤ ਜੀਓ ਦੇ ਕੰਨੋ ਸੁਣੇ ਅਰਦਾਸ ਜੀਓ ਠੋਕ ਭਜਾਏ ਸਭ ਡਿਠੀਆਂ ਤੁਸੀਂ ਆਪੇ ਲਾਏ ਨੂੰ ਛੜਾਏ ਜੀਓ ਹੁਣ ਹੁਕਮ ਹੋਆ ਮਿਹਰਬਾਨ ਦਾ ਮੈਂ ਕੋਈ ਨਾ ਕਸਿਰ ਜਾਣਦਾ ਸਭ ਸਖਾਲੀ ਬੁੱਠੀਆਂ ਇਹ ਹੋਆ ਹਲੇ ਮੀਰਾ ਜੀਓ ਚਮਚਮ ਅੰਮ੍ਰਿਤ ਵਰਸਦਾ ਬੋਲਾਇਆ ਬੋਲੀ ਖਸਮ ਦਾ ਬਹੁ ਮਾਣ ਕੀਆ ਤੁਹਾਡੇ ਉੱਪਰੇ ਤੋ ਆਪੇ ਪਾਏ ਐ ਥਾਏ ਜੀਓ ਤੇਰੀਆਂ ਪਦਾਂ ਭੁਖਸ ਤੇਰੀਆਂ ਹਲੋਚਾਂ ਪੂਨ ਮੇਰੀਆਂ ਦਿਓ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲਿਓ ਮਿਲਾਏ ਜੀਓ ਤੁਦ ਜੇਵੜਿਆ ਵਨ ਪਾ ਲਿਆ ਤੂੰ ਦੀਪ ਦੋ ਪਿਆ ਲਿਆ ਤੂੰ ਥਾਂ ਧਨੰਦਰ ਅਵਰਿਆ ਨਾਨਕ ਭਗਤਾ ਸੱਚਾ ਦਾਰ ਜੀਓ ਹਾਂ ਗੁਸਾਈ ਦਾ ਪਹਿਲਵਾਨ ਦਾ ਮੈਂ ਗੁਰਮਿਲ ਉੱਚ ਦਮਾਲ ਦਾ ਸਭ ਹੋਈ ਛਿੰਜ ਇਕੱਠੀਆਂ ਦੋਏ ਬੈਠਾ ਵੇਖੇ ਆਪ ਜੀਓ ਵਾਤ ਵਜਨ ਡੁੰਮਣ ਫੇਰੀਆਂ ਮੁੱਲ ਲੱਤੇ ਲੈਂਦੇ ਫੇਰੀਆਂ ਨਹੰਤੇ ਪੰਜ ਜਵਾਨ ਮੈਂ ਗੁਰਲੱਤੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਕਰ ਜਸ ਬਾਟ ਬਟਾਇਆ ਗੁਰਮੁਖ ਲਾਹ ਲੈ ਗਏ ਮਨੁੱਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚੈਨਾ ਬਾਹਰ ਹਰ ਦਿਸੇ ਹਾਜ਼ਰ ਜ਼ਾਹਰ ਸੁਣ ਸੁਣ ਤੁਝੇ ਧਿਆਏ ਦੇ ਤੇਰੀ ਭਗਤ ਹਿਰਦੇ ਗੁਣਤਾਸ ਜੀਓ ਮੈਂ ਜੋ ਜਿਸੇ ਬੜੀ ਗੁਰਕੱਟੀ ਮੇਰੀ ਮਿੰਡੀ ਦਜੇਵੜੀ ਹੂੰ ਬਾੜ ਛਿੰਜਨ ਚੋ ਨਾਨਕ ਹੌਸਲ ਲੱਦਾ ਪਾਲ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਵਾਸ ਉਰਦ ਤਪੰਤਰ ਕਰੇ ਬਣ ਜਾ ਰਿਹਾ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਿਖਾਣੇ ਉਰ ਧਿਆਨ ਲੈ ਲਾਗਾ ਨਾ ਮਰਜਾ ਦੇ ਆਇਆ ਕਲਪੀਤਰ ਬੋੜ ਜੈਸੀ ਨਾਗਾ ਜੈਸੀ ਕਲਮ ਬੂੜੀ ਹੈ ਮਸਤਕ ਤੇਸੀ ਜੀੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਪਿਆ ਗਰਵਾਸ ਦੂਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਬਣ ਜਾ ਰਿਹਾ ਮਿੱਤਰਾ ਜਿਉਂ ਜਸੂਦਾ ਕਰਕਾਨ ਹੱਥੋ ਹੱਥ ਨਚਾਈਏ ਪਾਣੀ ਮਾਤ ਕਹਿ ਸੁਤ ਮੇਰਾ ਚੇਤ ਚੇਤ ਮੁਣ ਮੰਨ ਮੇਰੇ ਅੰਤਰਾਏ ਕਿਸ ਤੇਰਾ ਜਿਨ ਰਚਿਆ ਤਿਸ ਨਾ ਜਾਣੇ ਮੰਤ ਪਿੱਤਰ ਤਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੇ ਪੈਰੇ ਵਿਸਰ ਗਿਆ ਧਿਆਨ ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਧਨ ਜੋਬਨ ਸਿਉਂ ਚਿੱਤ ਹਰ ਕਾ ਨਾਮ ਚੇਤੀ ਬਣ ਜਾ ਰਿਹਾ ਮਿੱਤਰਾ ਬੰਦਾ ਛੁੱਟੇ ਜਿੱਤ ਹਰ ਕਾ ਨਾਮ ਚੇਤੇ ਪ੍ਰਾਣੀ ਵਿਕਲ ਪਿਆ ਸੰਗ ਮਾਇਆ ਧਨ ਸਿਉਂ ਰੱਤਾ ਜੋਬਨ ਮਾਤਾ ਐਲਾ ਜਨਮ ਗਵਾਇਆ ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ ਕਹੋ ਨਾਨਕ ਤੀਜੇ ਪੈਰੇ ਪ੍ਰਾਣੀ ਧਨ ਜੋਬਨ ਸਿਉਂ ਚਿੱਤ ਚੌਥੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਲਾਵੇ ਆਇਆ ਖੇਤ ਜਾਂ ਜੰਮ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ ਕਿਸਨਾ ਮਿਲਿਆ ਭੇਤ ਭੇਤ ਚੇਤ ਹਰ ਕਿਸਨਾ ਮਿਲਿਓ ਜਾਂ ਜੰਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਆਲੇ ਖਿਰਮੇ ਪਿਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉਂ ਲਾਇਆ ਹੇਤ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਲਾਇਆ ਲਾਵੇ ਲੁਣਿਆ ਖੇਤ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਏ ਖਿਲਾਈਏ ਬਣ ਜਾ ਰਿਹਾ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨਿਉ ਕਨੇਰਾ ਮਾਇਆ ਮੋਹ ਸਵਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਘਰ ਕਰ ਆਈ ਰਾਮ ਨਾਮ ਬਿਨ ਮੁਕਤ ਨਾ ਹੋਈ ਬੁੱਢੀ ਦੂਜੇ ਹੇਤ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਛੂਟੇ ਗਾਰ ਚੇਤ ਦੂਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਪਰ ਜੋ ਵਨ ਮੈਂ ਮਤ ਐਨਸ ਕਾਮ ਵਿਆਪਿਆ ਬਣ ਜਾ ਰਿਹਾ ਮਿੱਤਰਾ ਅੰਦਰੇ ਕਾਮਨਾ ਚਿੱਤ ਰਾਮ ਨਾ ਕਟੇ ਅੰਤਰ ਨਾਹੀ ਹੋਰ ਜਾਣੇ ਰਸਕ ਸਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਰਿਓ ਗੇ ਝੂਠੇ ਤੀਰਥ ਵਰਦ ਸਚ ਸੰਜਮ ਨਾਹੀ ਕਰਮ ਧਰਮ ਨੀ ਪੂਜਾ ਨਾਨਕ ਭਾਏ ਭਗਤਨ ਸਤਾਰਾ ਦੁਧਾ ਵਿਆਪੇ ਦੂਜਾ ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਸਰ ਹੰਸੋ ਨਥੜਿਆ ਹੈ ਜੁਬਨ ਕੱਟੇ ਜਰੂਆ ਜੇਣੇ
ਵਣਜਾਰਿਆ ਮਿੱਤਰਾ ਆਪ ਘਟੇ ਦਿਨ ਸਾਹੇ ਅੰਤ ਕਾਲ ਪਛਤਾਸੀ ਅੰਦਲੇ ਜਾਂ ਝੰਮ ਪਕੜ ਚਲਾਇਆ ਸਭ ਕੁਛ ਆਪਣਾ ਕਰ ਕਰ ਰੱਖਿਆ ਕਿਨ ਮੈਂ ਭਿਆ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ ਕਰਭ ਗੁਣ ਪਛਤਾਏ ਕਹੋ ਨਾਨਕ ਪ੍ਰਾਣੀ ਤੀਜੇ ਪੈਰੇ ਪ੍ਰਚੇਤੇ ਜਲ ਵਿਲਾਹੇ ਚੌਥੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਿਰਦ ਭਿਆ ਤਨਖੀਣ ਅੱਖੀ ਅੰਧ ਨਾ ਦਿਸੀ ਵਣਜਾਰਿਆ ਮਿੱਤਰਾ ਕੰਨੀ ਸੁਣੇ ਨਾ ਵੈਣ ਅੱਖੀ ਅੰਧ ਜੀਵਰਸ ਨਾਹੀ ਰਹੇ ਪਰੋਕੋ ਤਾਣਾ ਗੁਣੇ ਅੰਤਰ ਨਾਹੀ ਕਿਉਂ ਸੁਖ ਪਾਵੇ ਮਨਮੁਖ ਅਵਣ ਜਾਣਾ ਖੜ ਪੱਕੀ ਗੁੜ ਭੱਜੇ ਵੈਸੇ ਆਏ ਚਲਿਆ ਕਿਆ ਮਾਣ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਗੁਰਮੁਖ ਸ਼ਬਦ ਪਛਾਣ ਓੜ ਕਾਇਆ ਤਨਸਾਇਆ ਵਣਜਾਰਿਆ ਮਿੱਤਰਾ ਜਰ ਜਰਵਾਣਾ ਕੰਨ ਇੱਕ ਗੁਰਤੀ ਗੁਣਾ ਸਮਾਣਿਆ ਵਣਜਾਰਿਆ ਮਿੱਤਰਾ ਗੁਣ ਘਟਸਣ ਬੰਨ ਗੁਣ ਸੰਜਾਵੇ ਚੁੱਟ ਨਾ ਖਾਵੇ ਨਾ ਤਿਸ ਜੰਮਣ ਮਰਨਾ ਕਾਲ ਜੰਮ ਜੰਮ ਜੋਏ ਨਾ ਸਕੇ ਭਾਏ ਭਗਤ ਪੈ ਤਰਨਾ ਪਾਸੇ ਤੀ ਜਾਵੇ ਸਹਿਜ ਸਮਾਵੇ ਸਗਲੇ ਦੁੱਖ ਮਿਟਾਵੇ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੇ ਸਾਚੇ ਦੇਵਤ ਪਾਵੇ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰ ਹਰ ਪਾਇਆ ਉਧਰ ਬੰਜਾਰ ਹਰ ਧਿਆਵੇ ਹਰ ਉਚਰੇ ਵਣਜਾਰਿਆ ਮਿੱਤਰ ਹਰ ਨਾਮ ਸਮਾਰ ਹਰ ਨਾਮ ਜਪੇ ਰਾਧੇ ਵਿੱਚ ਅਗਨੀ ਹਰ ਜਪ ਜੀਵਿਆ ਬਹੁਰ ਜਨਮ ਪਿਆ ਮੁਖਲਾਗਾ ਸੱਸੇ ਪਿਤਾ ਮੱਥੀ ਵਿਆ ਜਿਸ ਕੀ ਵਸਤ ਚੇਤੇ ਪ੍ਰਾਣੀ ਕਰ ਹਿਰਦੇ ਗੁਣ ਵਿਚਾਰ ਕੌ ਨਾਨਕ ਪ੍ਰਾਣੀ ਪੈਰੇ ਪਹਿਲੇ ਪੈਰੇ ਹਰ ਜਪੀਏ ਕਿਰਪਾ ਤਾਰ ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਤਨ ਮਨ ਲਾਗਾ ਦੂਜੇ ਪਾਏ ਮੇਰਾ ਮੇਰਾ ਕਿਰਪਾਲੀਏ ਵਣਜਾਰਿਆ ਮਿੱਤਰਾ ਲੈ ਮਾਤ ਪਿਤਾ ਮਾਤ ਪਿਤਾ ਗੱਲਾਏ ਲਾਵੇ ਮਾਤ ਪਿਤਾ ਸਦਾ ਗੱਲ ਸੇਤੀ ਮਨ ਜਾਣੇ ਖੱਟਾ ਖਵਾਏ ਜੋਧੇ ਵੇ ਸੋ ਤਿਸਾ ਜਾਣੇ ਮੂੜਾ ਦਿੱਤੇ ਨੂੰ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਧਿਆਵੇ ਮਨ ਲਿਵਲਾਹੇ ਕਹੋ ਨਾਨੇ ਦੂਜੇ ਪੈਰੇ ਪ੍ਰਾਣੀ ਤਿਸ ਕਾਲ ਨਾ ਘਮੂ ਖਾਏ ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਮਚਿਤ ਧਨ ਸੰਚਵੇ ਵਣਜਾਰਿਆ ਮਿੱਤਰ ਹਰ ਨਾਮ ਸਮਾਲ ਹਰ ਨਾਮ ਹਰ ਹਰ ਕਦੇ ਨਾ ਸਮਾਲੇ ਜੇ ਹੋਵੇ ਅੰਤਰ ਸਿਖਾਈ ਇਹ ਧਨ ਸੰਪੇ ਮਾਇਆ ਝੂਠੀ ਅੰਤ ਛੋਟ ਝੱਲਿਆ ਪਛਤਾਈ ਜਿਸਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਨਾਮ ਸਮਾਲ ਕੌ ਨਾਨਕ ਤੀਜੇ ਪੈਰੇ ਪ੍ਰਾਣੀ ਜੇ ਜਾਏ ਮਿਲੇ ਹਰ ਨਾਲ ਚੌਥੇ ਪੈਰੇ ਰਾਣ ਕੇ ਵਣਜਾਰਿਆ ਮਿੱਤਰਾ

ਬੁਰਾ ਭਲਾ ਨਾ ਪਛਾਣੀ ਵਣਜਾਰਿਆ ਮਿੱਤਰਾ ਮਨਮੱਤਾ ਐਵੇਂ ਬੁਰਾ ਭਲਾ ਨਾ ਪਛਾਣੇ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਿਗੁਰ ਕਮੂ ਨਾ ਸੇਵਿਆ ਸਿਰ ਠੰਡੇ ਜੰਮ ਜੰਦਾਰਾ ਧਰਮ ਰਾਏ ਜੈ ਪਰਸ ਬਵਰੇ ਤਬਕਿਆ ਜਵਾਬ ਕਰੇ ਕਹੋ ਨਾਨਕ ਦੂਜੇ ਪੈਰੇ ਪ੍ਰਾਣੀ ਪਰੋ ਜੋ ਬਨ ਲਹਿਰੀ ਦੇ ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਵਿਖ ਸੰਚ ਅੰਧ ਗਿਆਨ ਪੁੱਤਰ ਕਤਰ ਲਿਪਟਿਆ ਬਣ ਜਾ ਰਿਹਾ ਮਿੱਤਰਾ ਅੰਤਰ ਲਹਿਰ ਲਹਿਰ ਸੁਲਵਾਨ ਅੰਤਰ ਲਹਿਰ ਲਵਾਨ ਪ੍ਰਾਣੀ ਸਫਲ ਚਿਤਨ ਆਵੇ ਸਤਸੰਗ ਸਤਸੰਗ ਨਗੀਆ ਬਹੁ ਜੋਨੀ ਦਿਖ ਪਾਵੇ ਸਿਜਨ ਹਰ ਵਿਸਾਰਿਆ ਸਵਾਮੀ ਇੱਕ ਨਿਮਕ ਨਾ ਲੱਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੇ ਪੈਰੇ ਵਿਖ ਸੰਚੇ ਅੰਧ ਗਿਆਨ ਚੌਥੇ ਪੈਰੇ ਰਹਿਣ ਕੇ ਬਣਜਾਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਬਣਜਾਰਿਆ ਮਿੱਤਰਾ ਤੇਰਾ ਮਿੱਤਰਾ ਤੇਰਾ ਦਰਗੇ ਬੇਲੀ ਹੋਏ ਗੁਰਮਾ ਸਤਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਿਖਾਈ ਇਹ ਮੋਏ ਮਾਇਆ ਤੇਰੇ ਸੰਗਣਾ ਚਾਲੇ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ ਦਿਆਰੀ ਸੇਵ ਸਤਗੁਰ ਚਾਨਣ ਹੋਏ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਦਿਨ ਨੇੜੇ ਆਇਆ ਸੋਏ ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰ ਉੱਠ ਚੱਲੇ ਕਮਾਣਾ ਸਾਥ ਕਿਰਤੀ ਮਿਲਮਨਾ ਦੇਵਨੀ ਵਣਜਾਰਿਆ ਮਿੱਤਰਾ ਉਹਨੇ ਤਗੜੇ ਪਾਇਆ ਹਾਥ ਲਿਖਿਆ ਆਇਆ ਪਕੜ ਚਲਾਇਆ ਮਨੁੱਖ ਸਾਹ ਦੁਹੇਲੇ ਜਿੰਨੀ ਪੂਰਾ ਸਤਗੁਰ ਸੇਵਿਆ ਸੇ ਦਰਗੇ ਸਾਹ ਸੁਹੇਲੇ ਕਰਮ ਧਰਤੀ ਸਰੀਰ ਜਮ ਅੰਤਰ ਸੋ ਹੋਵੇ ਸੁਖਾਤ ਕਹੋ ਨਾਨਕ ਭਗਤ ਸੋਏ ਦਰਬਾਰੇ ਮਨਮੁਖ ਸਦਾ ਪਵਾਤ ਸ੍ਰੀ ਰਾਗ ਮਹਲਾ ਚੌਥਾ ਕਰ ਦੂਜਾ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਦਿਆਂ ਨੇ ਪੇੜੀਏ ਕੋ ਕਰ ਹਰ ਦਰਸ਼ਨ ਪਿੱਖੇ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸੋਹਰੜੇ ਕੰਮ ਸਿੱਖੇ ਸੋਹਰੜੇ ਕੰਮ ਸਿੱਖੇ ਗੁਰਮੁਖ ਹਰ ਧਿਆਏ ਸਿਆਂ ਫਿਰ ਵਿੱਚ ਫਿਰੇ ਸੁਹੇਲੀ ਹਰ ਦਰਗੇ ਬਾਂ ਲੜਾਏ ਲਿਖਾ ਧਰਮ ਰਾਏ ਕੀ ਬਾਕੇ ਜਪ ਹਰ ਨਾਮ ਰੱਖੇ ਮੁੰਦਿਆਣੀ ਪੇੜੀਏ ਗੁਰਮੁਖ ਹਰ ਦਰਸ਼ਨ ਦੇਖੇ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੀ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਭਰਜਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਵਿਨਸਿਆ ਹਰ ਰਤਨ ਪਦਾਰਥ ਲਾਦਾ ਹੋਮੇ ਰੋ ਗਿਆ ਦੁਖ ਲਾਥਾ ਆਪ ਆਪ ਆਪੇ ਗੁਰਮੁਖ ਖਾਦਾ ਅਕਾਲ ਮੂਰਤ ਪਰ ਪਾਇਆ ਬਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬੂਲਾ ਗੁਰਮੁਖੀ ਹਰ ਪਾਇਆ ਹਰ ਸਤ ਸਤੇ ਮੇਰੇ ਬਾਬੂਲਾ ਹਰ ਜਨ ਮਿਲ ਜੰਜ ਸੁਹੰਦੀ ਪੇਕੜੇ ਹਰ ਜਪ ਸੁਹੇਲੀ ਵਿੱਚ ਸੋਹਰੜੇ ਖਰੀ ਸੁਹੰਦੀ ਸੋਹਰੜੇ ਵਿੱਚ ਖਰੀ ਸੁਹੰਦੀ ਜਿਨ ਪੇਕੜੇ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿੰਨਾ ਦਾ ਗੁਰਮੁਖ ਜਿਨਾ ਮਨ ਜਿਨ ਪਾਸਾ ਟਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਇਆ ਵਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮਿਲ ਜੰਜ ਸੁਹੰਦੀ ਹਰ ਪਰਬ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜਾ ਹਰ ਸੋਭਾ ਦੇਵੋ ਜਿਤ ਸਵਰੇ ਮੇਰਾ ਕਾਜੋ ਹਰ ਹਰ ਭਗਤੀ ਕਾਲ ਸੁਹੇਲਾ ਗੁਰ ਸਤਿਗੁਰ ਦਾਨ ਦਿਵਾਇਆ ਖੰਡ ਬ੍ਰਹਮੰਡ ਹਰ ਸੋਭਾ ਹੋਈ ਦਾਨ ਨਾ ਲੇਰ ਲਾਇਆ ਹੋਰ ਮਨਮੁਖ ਦਾਜ ਨਾ ਰੱਖ

ਧੰਨ ਵੇਲ ਵਧਾਉਂਦੀ। ਸ੍ਰੀ ਰਾਗ ਮਹੱਲਾ ਪੰਜਵਾਂ, ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮਨ ਪਿਆਰਿਆ ਜਮ ਮਿੱਤਰਾ ਗੋਬਿੰਦ ਨਾਮ ਸਮਾਲੇ, ਮਨ ਪਿਆਰਿਆ ਜਮ ਮਿੱਤਰਾ ਹਰ ਨਿਭੇ ਤੇਰੇ ਨਾਲੇ, ਸੰਗ ਸਾਈ ਨਾਮ ਧਿਆਈ ਬਿਰਥਾ ਕੋਇ ਨਾ ਜਾਵੇ, ਮਨ ਚਿੰਦੇ ਸੇਬਲ ਪਾਵੇ ਚੰਨ ਕਮਲ ਚਿਤ ਲਾਏ, ਜਲਥਰ ਪੂਰਿਆ ਬਨਵਾਰੀ ਕਟਕਟ ਨਦਨ ਨਿਹਾਲੇ, ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਪ੍ਰਵਚਾਲੇ, ਮਨ ਪਿਆਰਿਆ ਜੇ ਮਿੱਤਰਾ ਹਰ ਬਿਨ ਝੂਠ ਪਸਾਰੇ, ਮਨ ਪਿਆਰਿਆ ਜੇ ਮਿੱਤਰਾ ਮਿਕਸਾ ਕਰ ਸੰਸਾਰੇ, ਚੰਨ ਕਮਲ ਕਰ ਬੋਇਤ ਸਕਰਤੇ ਸਸਾ ਦੁਖ ਨਾ ਵਿਆਪੇ, ਗੁਰਪੁਰਾ ਪੇਟੇ ਬੜਭਾਗੀ ਆਠ ਭੈਰ ਪਵ ਜਾਪੇ, ਆਦਿ ਜੁਗਾਦੀ ਸਿੱਖ ਸਵਾਮੀ ਪਤਾ ਨਾਮ ਅਧਾਰੇ, ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ, ਮਨ ਪਿਆਰਿਆ ਜੇ ਮਿੱਤਰ ਹਰ ਦੇਖੇ ਉਸ ਵੱਲੀ, ਮਨ ਪਿਆਰਿਆ ਜੇ ਮਿੱਤਰ ਹਰ ਦਰ ਨਿਚਲ ਮੱਲੀ, ਹਰ ਦਰ ਸੇਵੇ ਲਖ ਪੇਵੇ ਨਿਚਲ ਹਸਣ ਪਾਇਆ, ਤੈਂ ਜਨ ਮਨ ਆਵਣ ਜਾਣਾ ਸੰਸਾਰ ਦੁੱਖ ਮਿਟਾਇਆ, ਚਿਤ੍ਰ ਗੁਪਤ ਕਾ ਕਾਦ ਫਾਰਿਆ ਜੁਨ ਤੱਕ ਚਲੀ ਨਾ।

ਮਹੱਲਤ ਦੇ ਰੱਖੇ ਉਸ ਵਾਲੀ ਮਨ ਪਿਆਰੇ ਜੋ ਮਿੱਤਰਾ ਕਰ ਸੰਤਾ ਸੰਗ ਨਿਵਾਸੋ ਮਨ ਪਿਆਰੇ ਜੋ ਮਿੱਤਰ ਹਰ ਨਾਮ ਜਪਤ ਪ੍ਰਕਾਸ਼ੋ ਸਿਮਰ ਸੁਆਮੀ ਸੁਖੇ ਗਾਮੀ ਸਗਲੀ ਪੁੰਨਿਆ ਪੁਰਬੇ ਕਮਾਏ ਸਿਰੰਗ ਪਾਏ ਹਰ ਮਿਲੇ ਚਿਰੀ ਵਿਛੰਨਿਆ ਅੰਤਰ ਬਾਰ ਸਰਬਤਰ ਰਵਿਆ ਮਨ ਉਪਜਿਆ ਵਿਸਵਾਸੋ ਨਾਨਕ ਦੇ ਮਨ ਪ੍ਰੀਤਮ ਕਰ ਸੰਤਾ ਸੰਗ ਨਿਵਾਸੋ ਮਨ ਪਿਆਰੇ ਜੋ ਮਿੱਤਰ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰੇ ਜੋ ਮਿੱਤਰਾ ਹਰ ਜਲ ਮਿਲੋ ਜੀਵੇ ਮੀਨਾ ਹਰ ਪੀਏ ਗਾਨੇ ਅੰਮ੍ਰਿਤ ਮਾਨੇ ਸਭ ਸੁਖਮਨ ਬੁੱਠੇ ਸਿੱਧਰ ਪਾਏ ਮੰਗਲ ਗਾਏ ਛਪੁੰਨੀ ਸਗਵਤ ਉੱਠੇ ਲੜਲੀਨੇ ਲਾਏ ਨੌਨਦ ਪਾਏ ਨੌ ਸਭ ਠਾਕਰ ਦੀਨਾ ਨਾਨਕ ਸਿੱਖ ਸੰਤ ਸਮਝਾਏ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਕੇਸ਼ ਸੰਤ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਡੱਖਣਾ ਹੱਠ ਮਜਾਉ ਮਾਪਰੀ ਪੱਸੇ ਕਿਉਂ ਦੀਦਾਰ ਸੰਤ ਸੁਣਾਈ ਲੱਭਣੇ ਨਾਨਕ ਪ੍ਰਾਣ ਆਧਾਰ ਸੰਤ ਚਰਨ ਕੋ ਸੋ ਪ੍ਰੀਤ ਰੀਤ ਸੰਤ ਮਨੇ ਆਵੇ ਇੱਕ ਖਿੰਨ ਤੀਰ ਕਿਉਂ ਕਰੇ ਨਾਮ ਭਿਉ ਨਾ ਤਨ ਮਨ ਜੀਵਾ ਜਲ ਬਿਨ ਮਛਲੀ ਜਿਉਂ ਮਰੇ।

ਸੋ ਹਿੰਦੜੇ ਹਮਠਾਏ ਕੋਏ ਨਾ ਦਿਸੋ ਡੂਜੜੋ ਕੋ ਕੁੱਪੜ ਖੁੱਲੜੇ ਕਪਾੜ ਨਾਨਕ ਸਤਿਗੁਰ ਭੇਟ ਤੇ ਸੰਤ ਤੇਰੇ ਬਚਨ ਉਪਾਰ ਸੰਤਨ ਧਾਰ ਬਾਣੀ ਵਿਚਾਰੀਏ ਜੀਉ ਸਿਮਤ ਸਾਸ ਗਰਾਸ ਪੂਰਨ ਵਿਸ਼ਵਾਸ ਕਿਉਂ ਮਿਲਿਓ ਮਨੋ ਵਿਸਾਰੀਏ ਜੀਉ ਕਿਉਂ ਮਨੋ ਵਿਸਾਰੀਏ ਨਿਮਖ ਨਿਟਾਰੀਏ ਗੁਣਵੰਤ ਪ੍ਰਾਣ ਹਮਾਰੇ ਮਨ ਵੰਸ਼ਤ ਫਲ ਦੇਤ ਹੈ ਸਵਾਮੀ ਜੀ ਕੀ ਬਿਰਥਾ ਸਾਰੇ ਅਨਾਥ ਕੇ ਨਾਤੇ ਸਰਬ ਕੇ ਸਾਥੇ ਜਪ ਜੂਏ ਜਮਨਾ ਹਾਰੀਏ ਨਾਨਕ ਬੇਨਤੀ ਪ੍ਰਪੈ ਕਿਰਪਾ ਕਰ ਭਜ ਤਾਰੀਏ ਢਕਣਾ ਧੂੜ ਮਜਨ ਸਾਧ ਖੇ ਸੇ ਖੇ ਸਾਈ ਥੀਏ ਕਿਰਪਾਲ ਲੱਦੇ ਲੰਬੇ ਟੋਕੜੇ ਨਾਨਕ ਹਰਦਨ ਮਾਲ ਸ਼ਾਂਤ ਸੁੰਦਰ ਸਵਾਮੀ ਧਾਮ ਬਖਤੇ ਬਿਸਰਾਮ ਹਾਸਾ ਲਗ ਜੀਵ ਤੇ ਜੀਓ ਮੰਤਨ ਨੇ ਗਲਤਾਨ ਸਿਮਤ ਪ੍ਰਣਾਮ ਹਰ ਅਮਰਤ ਪੀਪ ਤੇ ਜੀਓ ਅੰਮ੍ਰਿਤ ਹਰ ਪੀਪ ਤੇ ਸਤ ਥੀਪ ਤੇ ਵਿਖੇ ਮਨ ਫੀਕਾ ਜਾਣਿਆ ਪਏ ਕਿਰਪਾਲ ਗੋਬਿੰਦ ਗੋਪਾਲ ਪ੍ਰਭ ਮੇਰੇ ਸਾਧ ਜਾਣੇ ਮਾਨਿਆ ਸਰਬਸੋ ਸੁਖ ਆਨੰਦ ਕਰਨ ਪਿਆਰੇ ਹਰ ਰਤਨ ਮਨ ਅੰਤਰ ਸੀਵ ਤੇ ਇੱਕ ਤਿਲ ਨਾਮ ਨਹੀਂ ਵਿਸਰੇ ਪ੍ਰਾਣ ਦਾਰਾ ਜਪ ਜਪ ਨਾਨ ਜੀਵ ਤੇ ਰੱਖਣਾ ਜੋ ਤੋ ਕੀਨੇ ਆਪਣਾ ਤਿਨਾ ਬਕੂ ਮਿਲੀ ਹੋ ਆਪੇ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਸੰਤ ਪ੍ਰੇਮ ਠਗੋਰੀ ਪਾਏ ਰਜਾਏ ਗੋਬਿੰਦ ਮਨ ਮੋਹਿਆ ਜੀਓ ਸੰਤ ਕੇ ਪ੍ਰਸਾਦ ਗਾਦ ਕੰਠੇ ਲਾਗ ਸੋਹਿਆ ਜੀਓ ਹਰ ਕੰਠ ਲਾਗ ਮੋ ਸੋਹਿਆ ਦੁਖ ਮਨ ਸਭ ਜੋਹਿਆ ਭਗਤ ਲਖਣ ਕਰਵਸ ਪਏ ਮਨ ਸਭ ਸੁਖ ਪਏ ਬੁੱਠੇ ਗੋਬਿੰਦ ਟੁੱਠੇ ਗੋਬਿੰਦ ਮਨ ਸਭ ਮਿੱਟ ਗਏ ਸਖੀ ਮੰਗਲ ਗਾਇਆ ਇਸ ਪਜਾਇਆ ਬਹੁਣਾ ਮਾਇਆ ਹੋਇਆ ਕਰ ਗਏ ਲੀਨੇ ਨਾਨਕ ਪ੍ਰਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਡੱਖਣਾ ਸਾਈ ਨਾਮ ਮੋਲ ਕੀਮ ਨਾ ਕੋਈ ਜਾਣ ਦੋ ਜਿਨ੍ਹਾਂ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ ਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਤਨ ਲਖੰਤੀ ਕੁਲ ਤਾਰਿਆ ਜੀਓ ਜਿਨੀ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਮਚਾਰੀਆ ਜੀਓ ਬ੍ਰਹਮਚਾਰਿਆ ਜਨ ਸਵਾਰਿਆ ਪੂਰਨ ਕਿਰਪਾ ਪ੍ਰਭਕਾਰੀ ਕਰਕੇ ਲੀਨੇ ਹਰ ਜਸੋ ਦੀਨੇ ਜੋ ਨਾ ਧਾਵੇ ਨਾ ਹੇ ਮਰੀ ਸਤਿਗੁਰ ਦਿਆਲ ਕਿਰਪਾਲ ਪਿੱਟ ਹਰੇ ਕੰਮ ਕ੍ਰੋਧ ਲੋ ਮਾਰਿਆ ਕਥਨ ਜਾਏ ਕਥ ਸਵਾਮੀ ਸਦਕੇ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓਮਕਾਰ ਸਤਨਾਮ ਗੁਰ ਪ੍ਰਸਾਦ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਏ ਜੀਓ ਹਰ ਜੀ ਸਭੇ ਪ੍ਰਤਪਾਲ ਦਾ ਘਟ ਘਟ ਮਈਆ ਸੋਏ ਜੀਓ ਸੋ ਹਰ ਸਾ ਧਿਆਈਏ ਤਸਬਿਨ ਅਵਨ ਕੋਏ ਜੋ ਮੋਹ ਮਾਇਆ ਚਿਤਲਾਏ ਦੇ ਸੋ ਛੇ ਛੋਟ ਝੱਲੇ ਦੁਗਰੋਏ ਤਨ ਜਾਂ ਨਾਨਕ ਨਾਮ ਧਿਆਇਆ ਰੰਤ ਸਕਾਏ ਹੋਏ ਮਹਿਰ ਬਿਨ ਅਵਨ ਕੋਏ ਹਰ ਗੁਣ ਸੁਣਾਏ ਪਈ ਅਵਨ ਜਾ ਰਿਹਾ ਮਿੱਤਰ ਪੁੱਟ ਭਾਗ ਪ੍ਰਾਪਤ ਹੋਏ ਰਹਾਉ ਸੰਤ ਜਨਾ ਬਿਨ ਭਾਈਆਂ ਹਰ ਕਿੰਨੇ ਨਾ ਪਾਇਆ ਨਾ ਹੋ ਵਿੱਚ ਹਮੇ ਕਰਮ ਕਮਾਉਂਦੇ ਜੇ ਵੇਸ ਵਾਹ ਪੂਤ ਜਿਨ ਨਾ ਹੋ ਪਿਤਾ ਜਾਤ ਨਾ ਹੋਈਏ ਗੁਰ ਤੁੱਠਾ ਕਰੇ ਪਸਾਓ ਵਟਭਾਗੀ ਗੁਰ ਪਾਇਆ ਗੁਰ ਐਨਸ ਲੱਗਾ ਪਾਓ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ ਮਨ ਹਰ ਹਰ ਲਾਗਾ ਚਾਹੋ ਗੁਰਪੂਰੇ ਨਾਮ ਦੜਾਇਆ ਹਰ ਮਿਲੀਏ ਹਰ ਪ੍ਰਭਤ ਨਾ ਹੋ ਰਹਾਉ ਜਬ ਲਗ ਜੋ ਮਨ ਸਾਸ ਹੈ ਤਬ ਲਗ ਨਾਮ ਧਿਆਏ ਜਬ ਲਗ ਜੋ ਮਨ ਸਾਸ ਹੈ ਤਬ ਲਗ ਨਾਮ ਧਿਆਏ ਚਲਦਿਆਂ ਨਾਲ ਨਾ ਚੱਲ ਸੀ ਹਰ ਅੰਧੇਲੇ ਛੜਾਏ ਹੋਂ ਬਲਿਹਾਰੀ ਤਿੰਨ ਕੋ ਜਨਮ ਹਰ ਉਠਾਏ ਜਿਨੀ ਹਰ ਨਾਮ ਚੇਤੇ ਉਸ ਅੰਤ ਗਏ ਪਛਤਾਏ ਤੁਰਮਸਤਕ ਹਰ ਪਵ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲੰਘਾਏ ਰਹੋ ਹਰਾਪੇ ਆਪ ਪਾਏ ਦਾ ਰਾਪੇ ਦੇਵੇ ਲੇਹੇ ਆਪੇ ਹਰਾਪੇ ਭਰਮ ਪੁਲਾਏ ਦਾ ਰਾਪੇ ਹਿੰਮਤ ਦੇਹੇ ਗੁਰਮੁਖ ਅਮਰ ਪ੍ਰਕਾਸ਼ ਐਸੇ ਵਿਲੇ ਕਹੀ ਕੇ ਹੋਂ ਬਲਿਹਾਰੀ ਦਿਨ ਕੋ ਜਨ ਪਾਇਆ ਗੁਰਮਤੇ ਜਨ ਨਾਨਕ ਅਮਲ ਪ੍ਰਗਾਸਿਆ ਮਨ ਹਰ ਹਰ ਬੁਠੜਾਏ ਮਨ ਹਰ ਹਰ ਜਪਨ ਕਰੇ ਹਰ ਗੁਣ ਸੁਣਾਈ ਭਜ ਪੋ ਜਿੰਦੂ ਸਭ ਕਲਵਿਕ ਦੁਖ ਪਰ ਹਰੇ ਰਹਾਓ ਘਟ ਘਟ ਮਈਆ ਮਨ ਵਸੇ ਕਿਉਂ ਪਾਈਏ ਚਿਕਿਤ ਪਤ ਗੁਰ ਪੂਰਾ ਸਗੋ ਪੇਟੀ ਹਰ ਪਾ ਹਰ ਆਇਆ ਵਸੇ ਮਨ ਚਿਤ ਮੈਂ ਤਰਨਾਮ ਆਧਾਰ ਨਾਮੇ ਦਿਗਤ ਪਤ ਮੈਂ ਹਰ ਨਾਮ ਵਸਾਓ ਮੈਂ ਹਰ ਨਾਮੇ ਜਤ ਪਤ ਜੇ ਨਾਨਕ ਨਾਮ ਧਿਆਇਆ ਰੰਗ ਰਤੜਾ ਰੰਗ ਰਤ ਹਰ ਧਿਆਉ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਹਰ ਸਭ ਹਰ ਸਭ ਪ੍ਰਭ ਤੇ ਅਤ ਪਤ ਰਹਾਉ ਜਨ ਕੋ ਪੂਰਵ ਲਿਖਿਆ ਸਿਆ ਏ ਮਿਲੇ ਗੁਰਪਾਸ ਸੇ ਬਣ ਜਾ ਰਿਹਾ ਮਿੱਤਰਾ ਗੁਰ ਹਰ ਪਾਸ ਹਰ ਹਰ ਪ੍ਰਗਾਸ ਤਨ ਤਨ ਵਣਜ ਵਪਾਰੀਆ ਜਨ ਵੱਖਰ ਲਦੜਾ ਹਰ ਪਾਰਾਸ ਗੁਰਮੁਖ ਅਧਰ ਮੁਖ ਉਜਲੇ ਸਿਆ ਏ ਮਿਲੇ ਹਰਪਾਸ ਜਨ ਨਾਨਕ ਗੁਰ ਤਿੰਨ ਪਾਇਆ ਜਿਨ ਆਪ ਤੁਠਾ ਗੁਣਦਾਸ ਹਰ ਵਧਿਆਓ ਸਾਸ ਗਰਾਸ
मन प्रीत लगे तन गुरमुखा नाम जिना रह रास रहाओ एक ओंकार सतगुर प्रसाद श्री राखी वार महला चौथा श्लोका नाल श्लोक महला तीजा रागा विच श्री राग है जे सच तरे प्यार सदा हर सच मन वसे नेचर मत अपार रतन मोलक पाया गुर का सद विचार जे वह सच्चे मन सच्चा सच्चा शरीर कार नान सच्चे सतगुर सेविए सदा सच्चा पार महला तीजा हुर बिरा सब तात जब लग सैब प्रीत न होए ए मन माया मोया विखर सुन न होए सौ नेड़े मन प्रीत न उपजे अंधा क्या करे ना जिन खी लीतिया सोई सच्चा दे पौड़ी हर इको करता है कह के को विद्यमान हर हर सिदा है अमर इको हर चतार हर तिस्मिन कोई ना है डर परम पाओ दूर कर हर तिसे नु सला जे तुद रखे बार कर हर जिसनु होए दयाल सो हर जप पाओ विखमतार श्लोक महला पहला दाती साहब संधिया क्या चले तिस नाल एक जगंदे नाल एनेक सुत्या दे ठाल महला पहला सिद्ध सबूरी साधिका सबद तो समलायका दिदार पूरे पाए सा थाओ नहीं खाए का पौड़ी सब आप पाए के आप घरे लाही तो आपे वेख विकसदा अपनी वड़ियाई हतो दो बार किश नहीं तू सच्चा साई तू आपे वर्तदा सबनी ही थाई हर आपे तिसे त्याओ संत जनो सोले छड़ाई श्लोक माला पहला फकड़ जम जाती फकड़ नाओ सबना जिया के कोशाओ यपो देकर भला कहाए ना तापर जापे जापत लिखे पाहे मल्ला दूजा जिस प्यारे से न्यू हो तिसे आगे मर चलिए तिरक जीवन संसार ताके पाचे जीवना पौड़ी तुद आपे तथि साजिए चंद सूरज दोए दीवे चार कुंट हट तुद साजे बपार गरीबे एक नानु हर लाभ दे जो गुरमुख थीवे तिन जमकाल न व्यापे तिन जिन सचा मद पीवे ओ आप छोटे परवार सिंह तिन पिछे सब जगत छोटी वे श्लोक महला पहला कुदर करके वस्या सोए वक्त बचारे सो बंदा होए कुदरत है कीमत नहीं पाए जा कीमत पाए जा कही न जाए सरे सरित करे विचार बिन बुझे कैसे पावे पार सिर कर सजना कम मन कर मकसूद जिन तिर लेखा तै दर सिर मौजूद महला तीजा गुरसवा सेव न पाइए ना नेड़े ना दूर नानक सतगुर ता मिले जमन रहे हदूर पौड़ी सपदीप सत सागरा नामखण चार बीर दसष्ट पुराणा सर हर सपना विच तू वरतदा हर सपना पाणा सब तुझे त्याए जी जंत हर सारंग पाणा जोगम खर दरा दे तन हो कुरबाणा तू आपे वरतदा कर चोज वडाणा श्लोक महला तीजा कलो मसाजनी क्या सदा ये हृदय भी लिख ले हो सदा साहब के रंग रहे कबू न तुट सने हो कलो मसाजनी जाय सी लिखिया पी ना ले जाए नानक साहब प्रीत नाम जाय सी जो तुर छोड़ी सचे ना पाए महला तीजा नदरी आवदा नाना चली वेखो को पाहे सगो सच दड़ाए सचरो लिवलाए नन शब्द सचै करमी पले पाए पौड़ी हर अंदर बार एक तो दू जोने भेत जो किचे सोर जानदा मेरे मन हर चेत सो डरे से पाप कमाउंदा धर्मी विकसेत तू सचा अपनियाओ सच त डरिए केत जिन्ना नानक सच पछाणिया से सच रलेत श्लोक महला तीजा कलम जलो सुन मसवाणी है कागज पी जल जाहो लिखण वाला जल बलो जल लिखिया दूजा पाओ नानपुरे लिखा कमाउना वर्ण करना जा हे महला तीजा और कूड़ पढ़ना कूड़ बोलना माया नाल प्यार नानक बिन नावे को थिर नहीं पड़ पड़ होए खुआर पौड़ी हर की वड्याई वड्डी है हर कीर्तन हर का हर की वड्याई वड्डी है जा न्याऊ है धर्म का हर की वड्याई वड्डी है जा फल है जी का हर की वड्याई वड्डी है जा ना सुनी किहा चुगल का हर की वड्याई वड्डी है पुछिया दान देव का श्लोक महले तीजा हाँ करते सामूहे संपो किस नाल दूजे पाए दुख पाया सब जो इजमकाल नानक गुरमुख उबरे साचा नाम समाल महला पहला गली ऐसी चंगिया चारी बुरिया मनुख सुदा कालिया बहर चिटविया रिसा करे तनाड़िया सो सेवे दरखड़िया
ਨਾਲ ਖਸਮੇ ਰੱਤੀਆਂ ਮਾਣੇ ਸੁਖ ਰਲੀਆਂ ਹੁੰਦੇ ਤਾਂ ਨਤਾਣੀਆਂ ਹੈ ਨਿਮਾਣੀਆਂ ਨਾਨਕ ਜਨਮ ਸਕਾਰਤਾ ਜਨਮ ਤਿੰਨਾਂ ਕਿਸੰਗ ਮਿਲਾਂ ਪੌੜੀ ਤੂੰ ਆਪੇ

0: ਜਪ ਮੁਕਤ ਕਰਾਏ ਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤੋਂ ਦੋ ਬਾਰ ਕਿਛ ਨਹੀਂ ਗੁਰਸਬ ਦੀ ਵੇਖ ਨਿਹਾਲ। ਸਲੋਕ ਮਹਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਸੋਵੇ ਜੇ ਥਨ ਖਸਮੇ ਚੱਲਿਆ ਜਾਏ ਕਰਦਰ ਘਰ ਸੁਭਾ ਮੈਲ ਬੁਲਾਈ ਨਾਨਕ ਕਰਮੀ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ। ਮਹਲਾ ਤੀਜਾ ਮਨਮੁਖ ਨਾ ਵੀ ਹੋਣੀਆਂ ਰੰਗ ਸੰਮਕ ਦੇਖ ਨਾ ਪੁੱਲ ਇਸ ਕਾ ਰੰਗ ਦਿਨ ਛੋੜ ਛੋੜ ਥੋੜਿਆਂ ਛੁੱਚਾ ਇਸਕਾ ਮੁੱਲ ਦੂਜੇ ਲੱਗੇ ਪਚਮੇ ਮੂਰਖ ਅੰਧ ਗਵਾਰ ਬਿਸਟ ਅੰਦਰ ਕੀੜਸੇ ਪਾਏ ਪਚੇ ਵਾਰੋ ਵਾਰ ਨਾਨਕ ਨਾਮ ਰੱਤੇ ਸੇ ਰੰਗਲੇ ਗੁਰ ਕੇ ਸਹਿ ਸਭਾਏ ਭਗਤੀ ਰੰਗ ਨਾ ਉਤਰੇ ਸਹਿਜੇ ਰਹਿ ਸਮਾਹੇ ਪੌੜੀ ਸਭ ਸਿਸ਼ਟ ਪਾਏ ਸਭ ਤੋਂ ਦਿਆ ਪੇਰ ਜਿਗ ਸੰਭਾਇਆ ਇੱਕ ਵੱਲ ਛਲ ਕਰ ਖਾਂ ਕਿ ਖਾਮ ਦੇ ਮੋਹ ਕੂੜ ਕੁਸਤਨ ਟਾਇਆ ਤੁਧ ਆਪੇ ਭਵੇ ਨਵ ਕਰੇ ਤੁਧ ਉੱਤੇ ਕੰਮ ਹੋਏ ਲਾਇਆ ਇੱਕ ਨਾ ਸੱਚ ਬੁਝਾਇਨ ਤਿੰਨਾ ਅਤੁੱਟ ਭੰਡਾਰ ਦਿਵਾਇਆ ਹਰ ਚੇਤ ਜਦ ਚੇਤ ਖਾਏ ਤਿੰਨਾ ਸਫਲ ਹੈ ਚੇਤ ਹੱਥ ਤੜਾਇਆ। ਸਲੋਕ ਮਹਲਾ ਤੀਜਾ ਪੜ ਪੰਡਤ ਵੇਦ ਖਾਣੇ ਮਾਇਆ ਮੋਹ ਸੁਆਹੇ ਦੂਜੇ ਪਾਏ ਹਰ ਨਾਮ ਸਾਰਿਆ ਮਨ ਮੂਰਖੇ ਮਿਲੇ ਸਜਾਏ ਜਿਨ ਜੀਵ ਆਪਣੇ ਦਿੱਤਾ ਤਸੋ ਕਮੂ ਨਾ ਚੇਤੇ ਸੋ ਦਿੰਦਾ ਰਿਸ਼ ਸੰਭਾਹੇ ਜਮ ਕਾ ਫਾ ਗਲੋ ਨਾ ਕੱਟੀਏ ਫਿਰ ਫਿਰ ਆਵੇ ਜਾਹੇ ਮਨ ਕਿਸ਼ਨ ਸੂਝੇ ਅੰਦਰੇ ਪੁਰਖ ਲਿਖੀ ਆ ਕਮਾਹੇ ਪੂਰੇ ਪਾ ਸਤਗੁਰ ਮਿਲੇ ਸੁਦਾਤਾ ਨਾ ਮਨ ਭਾ ਮਨ ਆਹੇ ਸੁਖ ਮਾਣੇ ਸੁਖ ਪਹਿਨਣਾ ਸੁਖ ਸੁਖ ਵਿਆਹੇ ਨਾਨ ਸੋ ਨਾਉਣ ਮਨੋ ਵਿਸੇ ਜਿੱਧਰ ਸੱਚੇ ਸੁਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣ ਤਾਸ ਗੁਰਮਤੀਆ ਪਛਾਣਿਆ ਰਾਮ ਨਾਮ ਪ੍ਰਗਾਸ ਸੱਚੋ ਸੱਚ ਕਮਾਉਣਾ ਵਡਿਆਈ ਵੱਡੇ ਪਾਸ ਜੀਵ ਪਿੰਡ ਸਭ ਤਿਸ ਕਾ ਸਿਧ ਘਰੇ ਅਰਦਾਸ ਸੱਚੇ ਸ਼ਬਦ ਸਲਾਣਾ ਸੁਖੇ ਸੁਖ ਨਿਵਾਸ ਜਬ ਤੂੰ ਸੰਜਮ ਮੰਨੇ ਮੈਂ ਬਿਨਾਂ ਮੈਂ ਤ੍ਰਿਗ ਜਵਾਸ ਗੁਰਮਿਤ ਨੋ ਪਾਈਏ ਮਨਮੁਖ ਮੋਏ ਬਿਨਾਸ ਜੋ ਪਾਵੇ ਤੋ ਰੱਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾ ਰਾਸ ਸਭ ਤੁਧੇ ਪਾਸੋ ਮੰਗਦੇ ਨਿਤ ਘਰ ਅਰਦਾਸ ਜਿਸ ਤੋਂ ਦੇ ਤਿਸ ਸਭ ਕਿਛ ਮਿਲੇ ਇੱਕ ਨਾ ਦੂਰ ਹੈ ਪਾਸ ਤੁਧ ਬਾਝੋ ਥਾਉ ਕੋ ਨਹੀਂ ਜਿਸ ਪਾਸ ਮੰਗੇ ਮਨ ਵੇਖੋ ਕੋ ਨਿਰਜਾਸ ਸਭ ਤੁਧੇ ਨੂੰ ਸਲਾਮ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ। ਸਲੋਕ ਮਹਲਾ ਤੀਜਾ ਪੰਡ ਪੜਪੜੂ ਚਾ ਕੂਕਦਾ ਮਾਇਆ ਮੋਹ ਪਿਆਰ ਸਭ ਬ੍ਰਹਮ ਅੰਤਰ ਬ੍ਰਹਮ ਚੀਨੀ ਮਨ ਮੂਰਖ ਗਵਾਰ ਦੂਜੇ ਪਾਏ ਜਦ ਪ੍ਰਬੋਧ ਦਾ ਨਾ ਬੂਝੇ ਵਿਚਾਰ ਬਿਰਥਾ ਜਨਮ ਗਵਾਏ ਮਰ ਜੰਮੇ ਵਾਰੋ ਵਾਰ ਮਹਲਾ ਤੀਜਾ ਜਿਨੇ ਸਗੋ ਸੇਵਿਆ ਤਿੰਨ ਨਾਉ ਪਾਇਆ ਬੁਝੋ ਕਰ ਵਿਚਾਰ ਸਦਾ ਸੰਸਕ ਮਨ ਵਸੇ ਚੁੱਕੇ ਕੂਪਕਾਰ ਆਪੇ ਨੂੰ ਆਪ ਖਾਏ ਮਨੋ ਨਿਰਮੋ ਹੋਏ ਗੁਰਸਬ ਦੀ ਵਿਚਾਰ ਨਾਨ ਸਬਦ ਤਿਸੇ ਮੁਕਤ ਅਰਜੀ ਹੋਏ ਤੇ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਸਗੋ ਪਾਵੇ ਥਾਏ ਜਿਸ ਹਰ ਪਾਵੇ ਤਿਸ ਗੁਰ ਮਿਲੇ ਸੋ ਹਰ ਨਾਮ ਧਿਆਏ ਗੁਰਸਬ ਦੀ ਹਰ ਪਾਈਏ ਹਰ ਪਾਰ ਲਗਾਏ ਮਨ ਹਟਕੇ ਨਾ ਪਾਇਓ ਪੁੱਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਹਲਾ ਤੀਜਾ ਨਾਨਕ ਸੋ ਪੂਰਾ ਬਰਿਆਮ ਜਿਨ ਵਿੱਚੋਂ ਦੁਸ਼ਟ ਹੰਕਾਰ ਮਾਰਿਆ ਗੁਰਮੁਖ ਨਾਮ ਸਲਾਹ ਜਨਮ ਸਵਾਰਿਆ ਆਪ ਵਾਸਦਾ ਮੁਕਤ ਸਭ ਕੁੱਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨੁੱਖ ਮਰੇ ਅਹੰਕਾਰ ਮਨ ਨੂੰ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਪੋ ਦੂਜੇ ਲੱਗ ਖਸਮ ਵਿਸਾਰਿਆ ਨਾਨਕ ਭਿੰਨਾਵੇਂ ਸਭ ਦੁੱਖ ਸੁੱਖ ਵਿਸਾਰਿਆ ਮਹਲਾ ਤੀਜਾ ਗੁਰਪੂਰੇ ਨਾਮ ਦੜਾਇਆ ਦਿਨ ਵਿੱਚੋਂ ਪਰਮ ਚੁਕਾਇਆ ਰਾਮ ਨਾਲ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ ਹੋਮੇ ਮਾਰੇ ਕਲਿਬ ਲਾਗੀ ਅੰਤਰ ਨਾਮ ਸੋਇਆ ਗੁਰਮਤੀ ਜੰਮ ਜੋਇ ਨਾ ਸਾਕੇ ਸੱਚੇ ਨਾਮ ਸਮਾਇਆ ਸਭ ਆਪੇ ਵਰਤੇ ਕਰਤਾ ਸੋ ਭਾਵੇ ਸੋ ਨਾਏ ਲਾਇਆ ਜੇ ਨਾਨਕ ਨਾਮ ਲਏ ਤਾਂ ਜੀਵੇ ਬਿਨ ਨਾਮੇ ਖਿੰਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦਿਵਾਨ ਸਿਉਂ ਸਭਨੀ ਦੇ ਬਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂਨ ਕੇ ਮੋਹ ਡਿੱਠੇ ਸਭ ਪਾਪੀ ਤਰਿਆ ਉਸੇ ਅੰਤਰਨਾਮ ਨਿਦਾਨ ਹੈ ਨਾ ਮੋਹ ਪਰਵਰਿਆ ਨਾ ਪੂਜੇ ਨਾ ਮੰਨੀਏ ਨਾ ਹੀ ਕਿਲਵਿਕ ਸਭ ਹਰਿਆ ਜਿਨੇ ਨਾਮ ਧਿਆਇਆ ਕਮਾਨੇ ਕੱਚਿਤ ਸਵਸਤਰ ਜੰਗ ਜਗ ਹਰ ਰਹੇ ਆ। ਸਲੋਕ ਮਹਲਾ ਤੀਜਾ ਆਤਮ ਦੇਵ ਪੂਜੀਏ ਗੁਰ ਕੇ ਸਹਿ ਸਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਹੀ ਪਰਚਾ ਲਾ ਪਾਏ ਆਤਮ ਡੂਨਾ ਡੋਲੀ ਗੁਰ ਕੇ ਪਾਏ ਸਭਾਏ ਗੁਰੂ ਬਿਨ ਸਹਿਜ ਨਾ ਆਵੇ ਸਲੋਭ ਮਹਿਲ ਨਾ ਵਿੱਚੋਂ ਜਾਏ ਖਿੰਨ ਪਰ ਨਾਮ ਮਨ ਵਸੇ ਸਵਰਸਰ ਤੀਰਥ ਨਾਏ ਸੱਚੇ ਮੈਲ ਨਾ ਲੱਗੇ ਮਨ ਲਾਗੇ ਦੂਜੇ ਪਾਏ ਤੋਤੇ ਮੂਲ ਨ ਉਤਰੇ ਜੇ ਅਰਸਰ ਤੀਰਥ ਨਾਏ ਮਨ ਕਰਮ ਕਰੇ ਅਹੰਕਾਰੀ ਸਭ ਦੁਖੋ ਦੁਖ ਕਮਾਏ ਨਾਨਕ ਮੈਲ ਉਜਲ ਨਾ ਥੀਏ ਜਾਂ ਸਤਿਗੁਰ ਮਾਏ ਸਮਾਏ ਮਹਲਾ ਤੀਜਾ ਮਨੁੱਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਹੇ ਮਨੁ ਲਾਇਆ ਨਾ ਲੇ ਪਈਏ ਕਿਰਤ ਫਰਾਹੇ ਦਿਵਤਾ ਦੋਏ ਰਾਹੇ ਹੁਕਮ ਕਾਰ ਕਮਾਹੇ ਗੁਰਮੁਖ ਆਪਣਾ ਮਨ ਮਾਰਿਆ ਸਭ ਦੀ ਘਸੁੱਟੀ ਲਾਹੇ ਮਨੀ ਨਾਲ ਝਗੜਾ ਮਨੀ ਨਾਲ ਸੱਥ ਮਨੀ ਮੰਜ ਸਮਾਹੇ ਮਨ ਜੋ ਇੱਛੇ ਸੋ ਲਏ ਸੱਚੇ ਸ਼ਬਦ ਸਵਾਇ ਅਮਰਤ ਨਾਮ ਸਭ ਪਹੁੰਚੀਏ ਗੁਰਮੁਖ ਕਾਰ ਕਮਾਹੇ ਬਿਨ ਮੰਨੇ ਜੋ ਨਾ ਜਦੋਂ ਜਣਾ ਜਾਸੀ ਜਨਮ ਗਵਾਏ ਮਨਮੁਖ ਮਨਮੁਖੀ ਮਨ ਹਾਰਿਆ ਕੂੜ ਘੁਸ ਕਮਾਏ ਗੁਰਪ੍ਰਸਾਦੀ ਮਨ ਜਣੇ ਹਰ ਸਿੱਧੀ ਲੇਵਲ ਆਹੇ ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਹੇ ਪੌੜੀ ਹਰ ਕੇ ਸੰਤ ਜਣੋ ਜਨ ਪਾਈ ਹਰ ਸਤਿਗੁਰ ਕੀ ਸਾਖੀ ਜਿਸ ਤੁਰਗ ਭਾਗ ਹੋਵੇ ਮੁਖ ਮਸਤਕ ਤਨ ਜਨ ਲੇ ਹਿਰਦੇ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਹਰ ਗੁਰਚਨੀ ਸਹਿਜੇ ਚਾਖੀ ਤੈ ਪਿਆ ਪ੍ਰਕਾਸ਼ ਮਿਟਿਆ ਦਿਆਰਾ ਜਾਂ ਸੂਰਜ ਰਹਿਣੀ ਕਰ ਆਖੀ ਦਿਸਟੋ ਗੁਰਜ ਲਖਨ ਰੰਜਨ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹਲਾ ਤੀਜਾ ਸਤਿਗੁਰ ਸੇ ਆਪਣਾ ਸੁਸ ਲਿਖੇ ਲਾਹੇ ਵਿੱਚੋਂ ਆਪ ਗਵਾਏ ਤੇ ਕੇ ਰਹਿਣ ਸੱਚ ਲਿਵਲਾਏ ਸਤਿਗੁਰ ਜਿਨੇ ਨੂੰ ਸੇਵ ਤਿੰਨਾ ਬਿਰਤਾ ਜਨਮ ਗਵਾਏ ਨਾਨ ਜੋਤ ਭਾਵੇ ਸੋ ਕਰੇ ਕਹਿਣਾ ਕਿਸ਼ਨਾ ਜਹਾਏ ਮਹਲਾ ਤੀਜਾ ਮਨ ਵਿਕਾਰੀ ਵਿਹੜਿਆ ਵਿਕਾਰਾ ਕਰਮ ਕਮਾਏ ਦੂਜੇ ਪਾਏ ਵਿਗਿਆਨ ਗਿਆਨੀ ਪੂਜਦੇ ਦਰਗੇ ਮਿਲੇ ਸਜਾਏ ਆਤਮ ਦੇਵ ਪੂਜੇ ਬਿਨ ਸਤਿਗੁਰ ਬੁੱਝਣ ਪਾਏ ਜਤ ਸੰਜੇ ਪਾਉਣਾ ਸਤਿਗੁਰ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਤਨ ਕਮਾਉਣੀ ਜੋ ਹਰ ਭਾਵੇ ਸੁਧਾਏ ਪਾਏ ਪੌੜੀ ਹਰ ਨਾਮ ਜਪੋ ਮਨ ਮੇਰੇ ਜਿਤ ਸਾਹ ਸੁਖ ਹੋਵੇ ਦਿਨ ਰਾਤੀ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲਮੁਖ ਪਾਪ ਲਹਾਤੀ ਹਰ ਨਾਮ ਜਪੋ ਮਨ ਮੇਰੇ ਜਿਤ ਦਾਲ ਦੁੱਖ ਭੁੱਖ ਸਭ ਲਹਿ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਮਿਲੇ ਲਿਖਿਆ ਤੁਰਕ ਸਾਚੇ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹਲਾ ਤੀਜਾ ਸਤਿਗੁਰੂ ਜੀ ਨਾ ਸੇਵਿਆ ਸਭਨਾ ਕੀਤੋ ਵਿਚਾਰ ਅੰਤਰ ਗਿਆਨ ਆਇਓ ਮ੍ਰਿਤਕ ਰਹਿ ਸੰਸਾਰ ਲੱਖ ਚੁਰਾਸੀ ਫੇਰ ਪਿਆ ਮਰ ਜਮੇ ਹੋਏ ਖੁਆਰ ਸਤਿਗੁਰ ਸੇਵਾ ਸੋ ਕਰੇ ਜਿਸਨੂੰ ਆਪ ਕਰਾਵੇ ਸੋਹੇ ਸਤਿਗੁਰੂ ਜੀ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸਚਰ ਤੇ ਗੁਣ ਸ਼ਬਦ ਸਿਉਂ ਸੱਚੀ ਸਦਾ ਲਿਵ ਹੋਏ ਨਾਨਕ ਜਿਸਨੂੰ ਮੇਲੇ ਨਾ ਵਿਛੜੇ ਸਹਿਜ ਸਮਾਵੇ ਸੋਏ ਮਹਲਾ ਤੀਜਾ ਸੋ ਭਗਵੰਤੀ ਸੋ ਭਗਵੰਤੇ ਜਾਣੇ ਗੁਰਪ੍ਰਸਾਦੀ ਜਾਂ ਪਛਾਉਣੇ ਦਾਵਤ ਰੱਖ ਕੇ ਕਰੇਕਤ ਕਰਿਆਉਣੇ ਜਿਤ ਮਰੇ ਹਰ ਨਾਮ ਸਵਖਾਉਣੇ ਸਭਤੀ ਉੱਤਮ ਹੋਏ ਨਾ ਸੱਚ ਸਮਾਵੇ ਸੋਏ ਮਹਲਾ ਤੀਜਾ ਅੰਤਰ ਘਬਰ ਭਗਵਤੀ ਕਹਾਏ ਪਖੰਡ ਪਾਰ ਮੁਖ ਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਹੇ ਬਾਹਰ ਮਲ ਧੋਵੇ ਮਨ ਕੀ ਝੂਠ ਨ ਜਾਹੇ ਸੱਸ ਸਵਾਦਰ ਚਾਹੇ ਅੰਦਰ ਦੁਖੀਆਂ ਦੂਜੇ ਪਾਏ ਚਾਹੇ ਹਰ ਨਾਮ ਚੇਤੇ ਬਹੁ ਕਰਮ ਕਮਾਏ ਕਮਾਹੇ ਪਰ ਲਿਖਿਆ ਸੋ ਮੇਟਣਾ ਨਾ ਜਾਏ ਅੰਤਰ ਨਾਨਕ ਬਿਨ ਸਤਿਗੁਰ ਸੇਵੇ ਮੁਖ ਨ ਪਾਏ ਪੌੜੀ ਸਤਿਗੁਰ ਜੀ ਨੇ ਧਿਆਇਆ ਸੇ ਘੜਨਾ ਸਵਾਈ ਸਤਿਗੁਰ ਜੀ ਨੇ ਧਿਆਇਆ ਸੇ ਤਿਪਤੀ ਅਗੋਈ ਸਤਿਗੁਰ ਜੀ ਨੇ ਧਿਆਇਆ ਤੈਨੂੰ ਜਮ ਡਰ ਨਾਹੀ ਜਿਨ ਕੁਹਾ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ ਤੇ ਨੇਤੇ ਉੱਥੇ ਮੁਖ ਉਜਲੇ ਦਰਗੇ ਪੈਂਦੇ ਜਾ ਇਸ ਲੋਕ ਮਹਲਾ ਦੂਜਾ ਜੋ ਸਿਰਸਾਈ ਨਾ ਥੀਏ ਨਾ ਦਿਵੇ ਜੋ ਸਿਰ ਦੀਜੇ ਡਾਰ ਨਾਨੀ ਜਿਸ ਪਿੰਜਰ ਮੈਂ ਬੇਰਾ ਨਹੀਂ ਸੋ ਪਿੰਜਰ ਲੈ ਜਾਰ ਮੱਲਾ ਪੰਜਵਾਂ ਮੁੰਡੋ ਕੁੱਤੀ ਨਾਨਕਾ ਫਿਰ ਜਨਮ ਮਈਆਸ ਕਸਤੂਰੀ ਕੋਲੜੇ ਗੰਦੇ ਮੁੰਡੂ ਮਈਆਸ ਪੌੜੀ ਸੋ ਐਸਾ ਹਰਨਾਮ ਧਿਆਈਏ ਮਨ ਮੇਰੇ ਸੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰਨਾਮ ਜਪੀਏ ਮਨ ਮੇਰੇ ਸੋ ਜਵੰਤੀ ਅਵਸਰ ਲਾਏ ਛੜਾਏ ਸੋ ਐਸਾ ਹਰਨਾਮ ਜਪੀਏ ਮਨ ਮੇਰੇ ਕੋ ਮਨ ਕੀ ਨਾ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਬੜਪਾਗੇ ਤੇ ਨਿੰਦਕ ਦੁਸ ਪੈਰੀ ਪਾਏ ਨਾਨਕ ਨਾਮ ਰਾਜ ਸਭਨਾ ਤੇ ਵੱਡਾ ਸਭ ਨਵੇਂ ਅੱਗੇ ਆਣ ਨਿਵਾਏ ਸਲੋਕ ਮਹਲੇ ਤੀਜਾ ਵੇਸ ਕਰੇ ਕੁਰੂਪ ਕਲਖਣੀ ਮਨ ਘੋਟੇ ਕੁੜਿਆਰ ਫਿਰਕੇ ਪਾਣੇ ਨਾ ਚੱਲੇ ਹੁਕਮ ਕਰੇ ਗਵਾਰ ਗੁਰਕੇ ਪਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟਣਾ ਸਕੀਏ ਜੋ ਤੁਰ ਲਿਖਿਆ ਕਰਤਾਰ ਮੰਤਰ ਸੋਪੇ ਕੰਤ ਸਿਉ ਸਭ ਦੇ ਧਰੇ ਪਿਆਰ ਬਿਨ ਨਾਵੇਂ ਕਿੰਨੇ ਨਾ ਪਾਇਓ ਵੇਖੋ ਰੇ ਦੇ ਵਿਚਾਰ ਨਾਨਕ ਸਾਹਿਬ ਸਵਾਲੇ ਉਸ ਲੱਖਣੀ ਜੇ ਰਾਵੀ ਸਿਜਣਹਾਰ ਮਹਲਾ ਤੀਜਾ ਮਾਇਆ ਮੋਗ ਵਾਰ ਦਾ ਨਾ ਤਸੇ ਵਾਰ ਨਾ ਭਲੇ ਭਲਕੇ ਉੱਠ ਬਹੁ ਕਰਮ ਕਮਾਵੇ ਦੂਜੇ ਪਾਏ ਪਿਆਰ ਸਤਿਗੁਰ ਪਸੇਵੇ ਆਪਣਾ ਪੁੱਜ ਰੁਦਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਉਰਤਾਰ ਪੌੜੀ ਹਰ ਜਲ ਥਲ ਮਈਲ ਭਰਪੂਰ ਦੂਜਾ ਨਾਹਿ ਕੋਏ ਹਰਿ ਆਪ ਵੈ ਕਰੇ ਨਿਆਉ ਕੁੜਿਆਰ ਮਰ ਸਭ ਮਰ ਕਡੋਏ ਸਚਾਰਾ ਦੇਵੜਿਆਈਆਂ ਹਰ ਧਰਮ ਨਿਆਉ ਕੀ ਓਏ ਹਰ ਸਭਨਾ ਕੀ ਕਰੋ ਉਸਤਤ ਜਿਨ ਗਰਭ ਗਰੀਬ ਨਾਥ ਰੱਖ ਲਈ ਓਏ ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਏ ਸ਼ਲੋਕ ਮਾਲਾ ਤੀਜਾ ਮਨੁ ਮੈਲੇ ਕਾਮਣੀ ਕੋ ਲਖਣੀ ਕੋ ਨਾਰ ਫਿਰ ਛੋੜਿਆ ਕਰੇ ਆਪਣਾ ਫਿਰ ਪੁਰਖੇ ਨਾਲ ਪਿਆਰ ਤਿਸਨਾ ਕਦਰ ਚੁੱਕੀ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਮੇ ਕਰੂਪ ਕਸੋਣੀ ਪਰ ਹਰ ਛੋੜ ਛੋਡੀ ਪਤਾਰ
1: ਤੀਜਾ ਸ਼ਬਦ ਰਤੀ ਸੁਹਾਗਣੀ ਸਤਿਗੁਰ ਕੇ ਪੈ ਪਿਆਰ ਸਦਾ ਰਾਵੇ ਫਿਰੇ ਆਪਣਾ ਸੱਚੇ ਪ੍ਰੇਮ ਪਿਆਰ ਅਤ ਸੁਲਾਇਓ ਸੁੰਦਰੀ ਸੁਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ ਹਾਰ ਤੇਰੀ ਸਭ ਕਰੇ ਉਸਤਤ ਜਿਨ ਫਾਥੇ ਕਾਢਿਆ ਹਰ ਤੁਧਨੋ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ ਹਰ ਨਿਮਾਣਿਆ ਤੂੰ ਮਾਣ ਹਰ ਢਾਡੀ ਹੂੰ ਤੂੰ ਢਾਢਿਆ ਹਰ ਹੰਕਾਰੀਆਂ ਮਾਰਨ ਵਾਏ ਮਨਮੁੱਖ ਮੂੜ ਸਾਧਿਆਰ ਭਗਤਾਂ ਦੇ ਵਡਿਆਈ ਗਰੀਬਿਆ ਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕੇ ਭਾਣੇ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨਾ ਸਕੇ ਕੋਏ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਝੇ ਕੋਏ ਮਹੱਲਾ ਤੀਜਾ ਨਾਨਕ ਹਰ ਨਾਮ ਜਿੰਨੀਆਂ ਰਾਧਿਆਣ ਦਿਨ ਹਰ ਲਿਵਤਾਰ ਮਾਇਆ ਬੰਦੀ ਖਸਮ ਕੀਤ ਨਿਅਗੇ ਕੁਮਾਵੇ ਕਾਰ ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦੀ ਜਿਨ ਬੂਝਿਆ ਤਿਨ ਪਾਇਆ ਮੁਖ ਦੁਆਰ ਮਨਮੁਖ ਹੁਕਮ ਨਾ ਜਾਣਨੀ ਤਿੰਨ ਮਾਰੇ ਜਮ ਜੰਦਾਰ ਗੁਰਮੁਖ ਜਿੰਨੀ ਅਰਾਧਿਆ ਤਿੰਨੀ ਤਰਿਆ ਭਵਜਲ ਸੰਸਾਰ ਸਭ ਔਗਣ ਗੁਣੀ ਮਟਾਇਆ ਗੁਰ ਆਪੇ ਬਖਸ਼ਣਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਛ ਜਾਣਦਾਰ ਜੇਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਦੇਸਾ ਕਿਉਂ ਕੀਜੈ ਜਾਂ ਨਾਹੀ ਅਤਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ ਸੁਲਾਹੁ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਉਰਤਾਰ ਸੁਲਾਹੀ ਸੋ ਪ੍ਰਭ ਸੁਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੇ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਏ ਜਾਂ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ ਹਉਮੈ ਮਾਰ ਮਲਾਏ ਅਨਾ ਗੁਰ ਕੈ ਸ਼ਬਦ ਤਰੇ ਨਾਨਕ ਸਹਿਜ ਮਲਾਇਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕੁਰਾਏ ਵਡਿਆਈ ਵਿਖਾਲੀ ਅਨ ਆਪਣੀ ਆਪ ਕਰੇ ਪ੍ਰਤੀਤ ਵਾਪੇ ਸੇਵ ਘਾਲੀ ਅਨ ਹਰ ਭਗਤਾਂ ਨੂੰ ਦੇਹ ਆਨੰਦ ਥਿਰ ਘਰੀ ਬਹਾਲੇ ਅਨ ਪਾਪੀਆਂ ਨੂੰ ਨਾ ਦੇਹੀ ਥਿਰ ਰਹਿਣ ਚੁਣ ਨਰਕ ਘੋਰ ਚਾਲੇ ਅਨ ਹਰ ਭਗਤਾਂ ਨੂੰ ਦੇ ਪਿਆਰ

ਬੁੱਧ ਡੂਮਣੀ ਕੁਦਾਇਆ ਕੋਸਾਇ ਨਹੁ ਪਰਨਿੰਦਾ ਘਟ ਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀਆਂ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਸਾ ਸੰਜਮ ਕਰਨੀ ਕਾਰਾ ਨਾਵਣ ਨਾਉ ਜਪੇਹੀ ਨਾਨਕ ਅੱਗੇ ਉਤਮ ਸੇਈ ਜੇ ਪਾਪਾਂ ਪੰਧ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ ਜੋ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀ ਐ ਕਾਰਜ ਦੇ ਸਵਾਰ ਸਤ ਗੁਰ ਸਚ ਸਾਖੀਏ ਸੰਤਾਂ ਸਾਂਗਨ ਦਾਨ ਅੰਮ੍ਰਿਤ ਚਾਖੀਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ ਸਲੋਕ ਮਹੱਲਾ ਪਹਿਲਾ ਜਿਉ ਪਿੰਡ ਸਭ ਤਿਸ ਕਾ ਸਭਸੇ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾ ਤਾਰ ਹਉ ਬਲਿਹਾਰੀ ਤਿੰਨ ਕੋ ਜਿਨ ਤਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲੈ ਉਲਟੀ ਪਈ ਨਵ ਨਿਦ ਖਰਚਿਓ ਖਾਉ ਅਠਾਰਹ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਕਰ ਵਸੈ ਨਿਜ ਥਾਇ ਅਨਹਦ ਧੁਨੀ ਸਦ ਵੱਜਦੇ ਉਨਮਨ ਹਰ ਲਿਵ ਲਾਏ ਨਾਨਕਰ ਭਗਤ ਤਿੰਨਾ ਕੈ ਮਨ ਵਸੇ ਜਿਨ ਮਸਤਕ ਲਿਖਿਆ ਧੁਰ ਪਾਏ ਪੌੜੀ ਹਉ ਟਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਟਾਡੀ ਮੁਖ ਲਾਇਆ ਹਰ ਪੁੱਛਿਆ ਟਾਡੀ ਸਦ ਕੈ ਕਿਤ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪਹਿਨਾਇਆ ਸੁਧ ਏਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸੁਮਾਨ ਕੈ ਘਰ ਗਾਵਣਾ ਜਨਨੀ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਧਕ ਲਾਡ ਤਰ ਪੇਖਤ ਹੀ ਜਮ ਰਾਉ ਹਸੇ ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੇ ਜਬ ਮੋਇਆ ਹੈ ਮਾਇਆ ਰਹਾ ਕਹਿਤ ਕਬੀਰ ਛੋਟ ਵਿਖਿਆ ਰਸ ਸੰਗਤ ਨੇਚੋ ਮਰਣਾ ਰਮਈਆ ਜਪੋ ਪ੍ਰਾਣੀ ਅਣਤ ਜੀਵਨ ਬਾਣੀਨ ਵਿਦ ਭਵ ਸਾਗਰ ਤਰਣਾ ਜਾਂ ਤਿਸ ਭਾਵੇ ਤਾਂ ਲਾਗੇ ਪਾਉ ਪਰਮ ਭੁਲਾਵਾ ਵਿੱਚੋਂ ਜਾਏ ਉਪਜੇ ਸਹਿਜ ਗਿਆਨ ਮਤ ਜਾਗੇ ਗੁਰਪ੍ਰਸਾਦ ਅੰਤਰ ਲਿਵ ਲਾਗੇ ਇਤ ਸੰਗਤ ਨਾਹੀ ਮਰਣਾ ਹੁਕਮ ਪਛਾਣ ਤਾਂ ਖਸਮੈ ਮਿਲ ਨਾ ਰਹਾ ਦੂਜਾ ਸ੍ਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਅਗਲੜਾ ਪਰਾ ਨੀਜਰਾ ਮਰਨ ਭਉ ਵਿਸਰ ਗਿਆ ਕੁਟੰਬ ਦੇਖ ਵਿਗਸੇ ਕਮਲਾ ਜਿਉ ਪਾਰ ਘਰ ਜਾਹੇ ਕਪਟ ਨਰਾ ਦੂੜਾਓ ਜਮੈ ਤਣਾ ਤਿੰਨ ਅਗਲੜੇ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਨ ਆਏ ਕਹੇ ਮਿਲ ਮੇਰੇ ਬੀਠ ਲਾ ਲੈ ਬਾੜੀ ਵੱਲ ਲਾਏ ਮਿਲ ਮੇਰੇ ਰਮਈਆ ਮੈਂ ਲੈ ਛੁਡਾਏ ਰਾ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਮੈਂ ਅਮਰ ਭਇਆ ਮਾਇਆ ਮੂਠਾ ਚੇਤ ਸਨਾਹੀ ਜਨਮ ਗਵਾਇਓ ਆਲਸੀਆ ਬਿਖਮ ਘੋਰ ਪੰਥ ਚਾਲਣਾ ਪ੍ਰਾਣੀ ਰਵ ਸਾਸ ਤਹਿ ਨਾ ਪ੍ਰਵੇਸ਼ ਮਾਇਆ ਮੋਹ ਤਵ ਬਿਸਰ ਗਿਆ ਜਾਂ ਤਜੀ ਅਲੇ ਸੰਸਾਰ ਆਜ ਮੇਰੇ ਮਨ ਪ੍ਰਗਟ ਭਇਆ ਹੈ

ਬਣਤਰਨ ਰਤੜਾ ਨਾਰਾਇਣ। ਐ ਜੀ ਤੂੰ ਆਪੇ ਸਭ ਕਿਛ ਜਾਣਦਾ, ਬਦਤ ਤਰਲੋਚਨ ਰਾਮਈਆ। ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰ ਜੇਗ ਸੁਨੋ ਰੇ ਪੰਡੀਆ। ਅਬ ਕਿਛ ਕਹਿਣ ਨਾ ਜਾਈ, ਸੁਰ ਨਰ ਗਣ ਗੰਧਰਬ ਜਿਨ ਮੋਹੈ ਤ੍ਰਿਭਵਨ ਖੋਲੀ ਲਾਈ। ਰਾਜਾ ਰਾਮ ਅਨਹਦ ਕਿੰਗਰੀ ਬਾਜੇ, ਜਾਂ ਕੀ ਦੁਸ਼ਟ ਨਾਦ ਲਿਵ ਲਾਗੇ ਰਾ। ਪਾਠੀ ਗਣ ਸਿੰਘ ਹਾਰ ਚੁੰਖਿਆ, ਕਨਕ ਕਲਸਲ ਇਕ ਪਾਇਆ। ਤਿਸਮੈ ਧਾਰ ਜੋ ਯਤ ਨਿਰਮਲ, ਰਸਮੈ ਰਸਨ ਚੋ ਆਇਆ।

ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਉ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਉ ਵਡਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤਸੰਗ ਨਾ ਲੱਭੈ ਬਿਨ ਸੰਗਤ ਮਹਿਲ ਭਰੀ ਜੈ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ ਗੁਰਮਤ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀਉ ਮਾਝ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪੀਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਢੁੱਲ ਢੁੱਲ ਪਾਉਂਦਾ ਜੀਉ ਆਵੋ ਸੰਤ ਮੈਂ ਗੱਲ ਮਿਲਾਈਏ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ ਹਰ ਕੇ ਸੰਤ ਮਿਲੋ ਮਨ ਦੇਵਾਂ ਜੋ ਗੁਰਬਾਣੀ ਮੁਖ ਚਾਹੁੰਦਾ ਜੀਉ ਵਡਭਾਗੀ ਹਰ ਸੰਤ ਮਿਲਾਇਆ ਗੁਰਪੂਰੈ ਹਰ ਰਸ ਮੁਖ ਪਾਇਆ ਭਾਗਹੀਨ ਸਤਿਗੁਰ ਨਹੀਂ ਪਾਇਆ ਮਨਮੁਖ ਗਰਬ ਜੂਨੀ ਨਿਤ ਪਾਉਂਦਾ ਜੀਉ ਆਪ ਦਿਆਲ ਦਇਆ ਪ੍ਰਭ ਤਾਰੀ ਮਿਲਹੋਮੇ ਵਿਖਿਆ ਸਭ ਨਿਵਾਰੀ ਨਾਨਕ ਹੱਟ ਪਟਨ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਉ ਮਾਝ ਮਹੱਲਾ ਚੌਥਾ ਹਰ ਗੁਣ ਗੋਬਿੰਦ ਹਰ ਨਾਮ ਤੇ ਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮਿਆ ਗੋਚਰ ਸਵਾਮੀ ਮਿਲ ਸਤਿਗੁਰ ਹਰ ਰਸ ਕੀਤਾ ਜੀਉ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁੱਛਾਂ ਜਨ ਹਰ ਕੀ ਬਾਤਾ ਭਾਵ ਮਲੋਵਾ ਮਲ ਮਲ ਧੋਆ ਮਿਲ ਹਰ ਜਨ ਹਰ ਰਸ ਪੀਚੈ ਜੀਉ ਸਤਿਗੁਰ ਦਾਤੇ ਨਾਮ ਦੜਾਇਆ ਵਡਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰਪੂਰੇ ਅੰਮ੍ਰਿਤ ਲੀਚੈ ਜੀਉ ਹਰ ਸਤ ਸੰਗਤ ਸਤ ਪੁਰਖ ਮਿਲਾਈਏ ਮਿਲ ਸਤ ਸੰਗਤ ਹਰ ਨਾਮ ਧਿਆਈ ਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਪਰੀਚੈ ਜੀਉ ਮਾਝ ਮਹੱਲਾ ਚੌਥਾ ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹਉ ਵਾਰੀਆ ਮਿਲ ਸਤ ਸੰਗਤ ਲੱਦਾ ਹਰ ਸੱਜਣ ਹਉ ਸਤਿਗੁਰ ਵਿਟੋਂ ਘੁਮਾਇਆ ਜੀਉ ਜੈ ਜੈ ਦੇਖਾਂ ਤੈ ਤੈ ਸਵਾਮੀ ਤੂੰ ਕਟ ਕਟ ਰਵਿਆ ਅੰਤਰ ਜਾਮੀ ਗੁਰਪੂਰੇ ਹਰ ਨਾਲ ਦਿਖਾਇਆ ਸਤਿਗੁਰ ਵਿਟੋਂ ਸਦ ਵਾਰਿਆ ਜੀਉ ਏਕੋ ਪਵਨ ਮਾਟੀ ਸਭ ਏਕਾ ਸਭ ਏਕਾ ਜੋਤ ਸੁਭਾਈਆ ਸਭ ਏਕਾ ਜੋਤ ਵਰਤੈ ਭਿੰਨ ਭਿੰਨ ਨਾ ਰਲੀ ਕਿਸੇ ਦੀ ਰਲਾਈਆ ਗੁਰਪ੍ਰਸਾਦੀ ਇੱਕ ਨਦਰੀ ਆਇਆ ਹਉ ਸਤਿਗੁਰ ਵਿਟੋਂ ਬਤਾਇਆ ਜੀਉ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕਹਿ ਮਨ ਪਿਆਰੀ ਭਾਣੀ ਉਪਦੇਸ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰਉਪਕਾਰੀਆ ਜੀਉ ਸੱਤ ਚੌਪ ਦੇ ਮਹੱਲੇ ਚੌਥੇ ਕੇ ਮਾਝ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਕ

ਰਹਾਉ। ਇੱਕ ਘੜੀ ਨਾ ਮਿਲਤੀ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲਿਆ ਪਿਰੈ ਤੁਧ ਭਗਵੰਤਾ। ਮੋਇ ਰਹਿਣ ਨਾ ਵਿਹਾਵੇ ਨੀਂਦ ਨ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਹਉ ਘੋਲੀ ਜੀਓ ਘੋਲ ਕੁਮਾਈ, ਤੇ ਸੱਚੇ ਗੁਰ ਦਰਬਾਰੇ ਜੀਓ ਰਹਾਉ। ਪਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸੀ ਕਰ ਮੈਂ ਪਾਇਆ। ਸੇਵ ਕਰੀ ਪਲ ਚਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਹਉ ਘੋਲੀ ਜੀਓ ਘੋਲ ਕੁਮਾਈ, ਜਨ

ਸੁਹੇਲਾ ਜੋ ਤੇਰੀ ਘਾਲੀ ਸੁਰ ਦਾ ਸੁਹੇਲਾ ਜਿੱਤਰ ਦੇ ਤੂੰ ਬੁੱਠਾ ਸਭਨਾ ਕੇ ਦਾਤਾ ਰਾਜੀਓ ਤੂੰ ਸਾਜਾ ਸਾਹਿਬ ਬਾਪ ਹਮਾਰਾ ਨਉ ਨਿਧ ਤੇਰੇ ਅਖੁੱਟ ਭੰਡਾਰਾ ਜੇ ਤੂੰ ਦੇ ਸੋ ਤ੍ਰਿਪਤ ਅਗਾਵੇ ਸੋਈ ਭਗਤ ਤੁਮਾਰਾ ਜੀਓ ਸਭ ਕੋ ਆਸੇ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਬੁੱਠਾ ਸਭੇ ਸਾਂਝੀ ਵਾਲ ਸੁਧਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀਓ ਤੂੰ ਆਪੇ ਗੁਰਮੁਖਾ ਮੁਕਤ ਕਰਾਹੇ ਤੂੰ ਆਪੇ ਮਨਮੁਖ ਜਨਮ ਪਵਾਹੇ ਨਾਨਕ ਦਾਸ ਤੇਰੇ ਬਲਹਾਰੇ ਸਭ ਤੇਰਾ ਖਿਲ ਦੁਸਾਰਾ ਜੀਓ ਮਾਜ ਮਹੱਲਾ ਪੰਜਵਾਂ ਅਨਹਦ ਵਾਜੇ ਸਹਿਜ ਸੁਹੇਲਾ

ਪਾਇਆ ਜੋ ਲੋੜੀਂਦਾ ਸੋਈ ਪਾਇਆ। ਤ੍ਰਿਪਤ ਗਾਇ ਰਿਹਾ ਹੈ ਸੰਤੋ ਗੁਰ ਅਨੁਭਵ ਪੁਰਖ ਦਿਖਾਰਿਆ ਜੀਓ ਆਪੇ ਰਾਜਨ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਬਹੇ ਸੱਚ ਨਿਆਈ ਸਭ ਚੂਕੇ ਕੂਕ ਪੁਕਾਰਿਆ ਜੀਓ ਜੇ ਹਾ ਡਿੱਠਾ ਮੈਂ ਤੇ ਹੋ ਗਿਆ ਤਿਸ ਰਸ ਆਇਆ ਜਿਨ ਭੇਦ ਲਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰਿਆ ਜੀਓ ਮਾਜ ਮਹੱਲਾ ਪੰਜਵਾਂ ਜਿਤ ਘਰ ਫਿਰ ਸੁਹਾਗ ਬਣਾਇਆ ਤਿਤ ਘਰ ਸਖੀਏ ਮੰਗਲ ਗਾਇਆ ਅਨੰਦ ਬਿਨੋਦ ਤਿਤੇ ਕਰ ਸੋਹੈ ਜੋ ਧਨ ਕੰਤ ਸਿੰਗਾਰੀ ਜੀਓ ਸਾਵਡ ਭਾਗੀ ਸਾਵਡ ਭਾਗਣ ਉਤਰਵੰਤੀ ਸੀਲਵੰਤ ਸੁਹਾਗਨ ਰੂਪਵੰਤ ਸਾ ਸੁਗੜ ਬਿਚਕਣਾ ਜੋ ਧਨਕੰਤ ਪਿਆਰੀ ਜੀਓ ਅਚਾਰਵੰਤ ਸਾਈ ਪਰਦਾਨ ਸਭ ਸਿੰਗਾਰ ਬਣੇ ਤਿਸ ਗਿਆਨ ਸਾਕਲ।

ਅੰਗ ਲਾਏ ਥਿਰ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਦਾਰੀ ਜਿਉ ਮਾਝ ਮਹੱਲਾ ਪੰਜਵਾਂ ਖੋਜਤ ਖੋਜਤ ਦਰਸ਼ਨ ਚਾਹੇ ਪਾਂਤ ਪਾਂਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜਿਉ ਆਣ ਮਿਲਾਵੇ ਜਿਉ ਖੜ ਸਾਸਤਰ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਇਸ਼ਨਾਨਾ ਨਿਵਲੀ ਕਰਮ

ਕਰਿਓ ਕਰ ਕਿਰਪਾ ਮੈਂ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਅਬਨਾਸੀ ਬਸਿਆ ਘਟ ਪੀਤਰ ਹਰ ਮੰਗਲ ਨਾਨਕ ਗਾਵੇ ਜੀਓ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਅਪਰੰਪਰ ਦੇਵਾ ਆਗਮ ਗੋਚਰ ਲਖ ਅਪੇਵਾ ਦੀਨ ਦਿਆਲ ਗੋਪਾਲ ਗੋਵਿੰਦਾਰ ਧਿਆਵੋ ਗੁਰਮੁਖ ਜਾ ਗਾਤੀ ਜੀਓ

ਸੁਆਮੀ ਸਿਮਰ ਸਿਮਰ ਹਉ ਜੀਵਾ ਜੀਉ ਦੁਖ ਭੰਜਨਾ ਨਿਧਾਨ ਅਮੁੱਲੇ ਨਿਰਭਉ ਨਿਰਵੈਰ ਅਥਾ ਤੋਲੇ ਅਕਾਲ ਮੂਰਤ ਆਜੂਨੀ ਸੰਭੋ ਮਨ ਸਿਮਰਤ ਠੰਡਾ ਥੀਵਾ ਜੀਉ ਸਦਾ

ਜਿਤ ਮੈਂ ਸਤ ਗੁਰ ਮਿਲਿਆ ਸਫਲ ਦਰਸਨਾ ਨੇਤਰ ਪੇਖਤ ਤਰਿਆ ਧਨ ਮੂਰਤ ਚਸਾ ਪਲ ਘੜੀਆ ਧਨ ਸੋਏ ਸੰਜੋਗਾ ਜੀਉ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਪ੍ਰਮ

ਸੰਤਨ ਮੁਖ ਹਰ ਮਾਰਗ ਪਾਇਆ, ਸਾਧ ਕਿਰਪਾਲ ਹਰ ਸੰਗ ਕਿਰਾਇਆ, ਹਰ ਅਮਰਾਹ ਮਰ ਕੇ ਦਾਸੇ ਨਾਨਕ ਸਬਦ ਗੁਰੂ ਸਚ ਦੀਨਾ ਜੀਓ। ਮਾਝ ਮਹੱਲਾ ਪੰਜਵਾਂ, ਅੰਮ੍ਰਿਤ ਨਾਮ ਸਦਾ ਨਿਰਮਲ।

ਪ੍ਰਾਪਤ ਜਿਸ ਸ਼ਬਦ ਗੁਰੂ ਮਨ ਬੂਠਾ ਜੀਓ ਜਿਨ ਹਰ ਰਸ ਪਾਇਆ ਸੋ ਤ੍ਰਿਪਤਿਆ ਗਾਨਾ ਜਿਨ ਹਰ ਸਾਧ ਪਾਇਆ ਸੋ ਨਾਹੇ ਡੋਲਾਨਾ ਤਿਸੇ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਬਾਗੀ ਠਾਰੀਓ ਹਰ ਇੱਕ ਸਹੱਥ ਆਇਆ ਵਰਸਾਣੇ ਬਹੁ ਤੇਰੇ ਤਿਸ ਲੱਗ ਮੁਕਤ ਭਏ ਕਨੇਰੇ ਨਾਮ ਨਿਧਾਨਾ ਗੁਰਮੁਖ ਪਾਈਏ ਕਉ ਨਾਨਕ ਵਿਰਲੀ ਡੀਠਾ ਜੀਓ ਮਾਝ ਮਹੱਲਾ ਪੰਜਵਾਂ।

ਸ਼ਬਦ ਵਿਚਾਰ ਅਣਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾਰ ਕੇਲਾ ਜੀਉ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ।

ਦਾਸ ਸਦਾ ਗੁਣ ਗਾਵੇ ਕਪੂਰੀ ਨਦਰ ਨਿਹਾਲੀਏ ਜੀਉ ਮਾਜ ਮਹੱਲਾ ਪੰਜਵਾਂ ਸਫਲ ਸੁਬਾਣੀ ਜਿਤ ਨਾਮ ਵਖਾਣੀ ਗੁਰਪ੍ਰਸਾਦ ਕਿਨ ਵਿਰਲੇ ਜਾਣੀ ਧਨ ਸੋ ਵੇਲਾ ਜੇ ਤਰ ਗਾਵਤ ਸੁਣਨਾ ਆਏ ਤੇ ਪਰਵਾਨਾ ਜੀਉ ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ ਸੇ ਕਰ ਭਲੇ ਜਿਨੀ ਹਰ ਜਸ ਲੇਖਾ

ਇੱਕ ਬਿਨੋ ਕਰੀ ਜਾਏ ਕਰ ਕਿਰਪਾ ਡੁਬਦਾ ਪੱਥਰ ਲੀ ਜਾਏ ਨਾਨਕ ਕੋ ਪ੍ਰਭ ਭਏ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜੀਉ ਮਾਝ ਮਹਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਣ ਬੁਝੀ ਸੀ।

ਨੀਰ ਭਰੇ ਸਰ ਸੁਭਰਾ ਬਿਰਥਾ ਕੋਇ ਨਾ ਜਾਏ ਜੀਉ। ਦਇਆ ਧਾਰੀ ਤਿਨ ਸਿਰਜਨਹਾਰੀ, ਜੀ ਜੰਤ ਸਗਲੇ ਪ੍ਰਤਪਾਰੀ, ਮਿਹਰਬਾਨ ਕਿਰਪਾਲ ਦਿਆਲਾ, ਸਗਲੇ ਤ੍ਰਿਪਤਿਆ ਕਾਏ ਜੀਉ। ਵਣ ਤ੍ਰਿਣ ਤ੍ਰੈ ਪਉਣ ਕੀਰਤਨ ਹਰਿਆ, ਕਰਨਹਾਰ ਖਿਨ ਭੀਤਰ ਕਰਿਆ।

ਖੇਡਤ ਗੁਰ ਦਰਸਾਇਆ ਜੀਓ ਅਗਮ ਅਗੋਚਰ ਕਿਛ ਮਿਤ ਨਹੀਂ ਜਾਣੀ ਸਾਧਕ ਸਿੱਧ ਧਿਆਵੇ ਗਿਆਨੀ ਖੁਦੀ ਮਿੱਟੀ ਚੂਕਾ ਭੁਲਾਵਾ ਗੁਰਮਨ ਹੀ ਮੈਂ ਪ੍ਰਗਟਾਇਆ ਜੀਓ ਅਣਦ ਮੰਗਲ ਕਲਿਆਣ ਨਿਧਾਨਾ ਸੂਖ ਸਹਿਜ ਹਰ ਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜੀਓ ਮਾਜ ਮਹੱਲਾ ਪੰਜਵਾ ਸੁਣ ਸੁਣ ਜੀਵਾ ਸੋਏ ਤੁਮਾਰੀ ਤੂੰ ਪ੍ਰੀਤਮ ਠਾਕਰ ਅਤ ਭਾਰੀ ਤੁਮਰੇ ਕਰਦਬ ਤੁਮ ਹੀ ਜਾਣੋ ਤੁਮਰੀ ਓਟ ਗੋਪਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਵੇ ਕਥਾ।

ਫਲ ਪਾਵੇ। ਸਿਮਰ ਸਾਹਿਬ ਸੋ ਸੱਚ ਸੁਆਮੀ, ਰਿਜਕ ਸਭ ਸੁਖੋ ਦੀਏ ਜੀਵ। ਨਾਮ ਜਪਤਾ ਸਰਬ ਸੁਖ ਪਾਈਏ, ਸਭ ਭਾਉ ਬਿਨਸੇ ਹਰ ਹਰ ਧਿਆਈਐ। ਜਿਨਸ

ਸਚ ਨਾਨਕ ਅੰਮ੍ਰਿਤ ਪੀਏ ਜੀਓ। ਮਾਜ ਮਹੱਲਾ ਪੰਜਵਾਂ। ਭਏ ਕਿਰਪਾਲ ਗੋਬਿੰਦ ਗੁਸਾਈ, ਮੇਘ ਵਰਸੈ ਸਭਨੀ ਥਾਈ, ਦੀਨ ਦਿਆਲ ਸਦਾ ਕਿਰਪਾਲਾ, ਠਾਂਡ ਪਾਈ ਕੁਰਤਾਰੇ ਜੀਓ। ਆਪਣੇ ਜੀ ਜੰਤ ਪ੍ਰਤ ਪਾਰੇ, ਜਿਉਂ ਬਾਰਕ ਮਾਤਾ ਸੰਵਾਰੇ, ਦੁਖ ਭੰਜਨ ਸੁਖ ਸਾਗਰ ਸੁਆਮੀ, ਦੇਤ ਸਗਲ ਆਹਾਰੇ ਜੀਓ। ਜਲ ਥਲ ਪੂਰਿਆ ਮਿਹਰਬਾਨਾ, ਸਦ ਬਲਹਾਰ ਜਾਈਏ ਕੁਰਬਾਨਾ,

ਨੇਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਵੱਧ ਫੈਲੀ ਜਾਣ ਸੁਕੀ ਵਾੜੀ ਜੀਓ ਸੰਤਾਂ ਸੇਤੀ ਸਰੰਗ ਨਾ ਲਾਏ ਸਾਗਤ ਸੰਗ ਵੇ ਕਰਮ ਕਮਾਏ ਦੁਲੱਭ ਦੇ ਖੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਓ ਤੇਰੀ ਸਰਣ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ

ਪਾਤਸ਼ਾਹ ਜੀ ਚਾਰ ਪਦਾਰਥ ਹਰ ਕੀ ਸੇਵਾ ਪਰ ਜਾਤ ਜਪ ਲਖ ਅਭੇਵਾ ਕਾਮ ਕ੍ਰੋਧ ਕਿਲ ਵਿਖ ਗੁਰ ਕਾਟੇ ਪੂਰਨ ਹੋਈ ਆਸਾ ਜੀ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਬਿਲ ਸਾਰੰਗ ਪਾਨੀ ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਨ ਗ੍ਰਿਸਤੇ ਉਦਾਸਾ ਜੀ ਮਾਝ ਮਹੱਲਾ ਪੰਜਵਾਂ ਸਿਮਰਤ ਨਾਮ ਹਿਰਦੇ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨਸੇ ਆਲਸ ਰੋਗਾ ਜੀ ਜਾਂ ਕੇ ਗ੍ਰਹਿ ਨਵ ਨਿਧ ਹਰ ਭਾਈ ਤਿਸ ਮਿਲਿਆ।

ਮਸਤਕ ਲੈਣਾ ਚਰਨ ਕਮਲ ਭਗਤਾਂ ਮਨ ਉੱਠੇ ਵਿਣ ਪਰਮੇਸ਼ਰ ਸਗਲੇ ਮੁੱਠੇ ਸੰਤ ਜਨਾ ਕੀ ਧੂੜ ਨਿਤ ਬਾਂਛੇ ਨਾਮ ਸੱਚੇ ਕਾ ਗਹਿਣਾ ਉੜਤ ਬੈੜਤ ਹਰ ਹਰ ਗਾਈਏ।

ਰਾਗ ਮਾਜ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਬਦ ਰੰਗਾਏ ਹੁਕਮ ਸੁਭਾਏ ਸਾਚੀ ਦਰਗੇ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾਂ ਸੱਚੇ ਮਨਪਤੀ ਆਵਣਿਆ ਹਉ ਵਾਰੀ ਜਿਉਂ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ

ਕਰ ਸਾਚੁ ਭਾਵੇ। ਨਾਨਕ ਸੱਚ ਕਹੇ ਬੇਨੰਤੀ, ਸੱਚ ਮਿਲੇ ਗੁਣ ਗਾਵਣਿਆ। ਮਾਝ ਮਹੱਲਾ ਤੀਜਾ, ਘਰ ਪਹਿਲਾ ਕਰਮ ਹੋ।

ਨਿਰਮਲ ਨਾਮ ਧਿਆਵਣਿਆ। ਜੀਵਨ ਮਰਨਾ ਸਭ ਤੁਧੇ ਤਾਹੀ, ਜਿਸ ਬਖਸ਼ੇ ਤਿਸ ਦੇ ਵਡਿਆਈ। ਨਾਨਕ ਨਾਮ ਧਿਆਏ ਸਦਾ ਤੂੰ, ਜੰਮਨ ਮਰਨ ਸਵਾਰਣਿਆ। ਮਾਜ ਮਹੱਲਾ ਤੀਜਾ। ਮੇਰਾ ਪ੍ਰਭ ਨਿਰਮਲ ਅਗਮੀ ਅਪਾਰਾ, ਬਿਨ ਤੱਕੜੀ ਤੋਲੈ ਸੰਸਾਰਾ। ਗੁਰਮੁਖ ਹੋਵੇ ਸੋਈ ਬੂਜੈ, ਗੁਣ ਕਹਿ ਗੁਣੀ ਸੰਭਾਵਣਿਆ। ਹਉ ਵਾਰੀ ਜੀਉ ਵਾਰੀ, ਹਰ ਕਾ ਨਾਮ ਮਨ ਵਸਾਵਣਿਆ। ਜੋ ਸੱਚ ਲਾਗੇ ਸੇਣ ਦਿਨ ਜਾਗੇ, ਦਰ ਸੱਚੇ ਸੋਭਾ ਪਾਵਣਿਆ। ਰਾਮ ਆਪੇ ਸੁਣੈ ਤੈ ਆਪੇ ਵੇਖੈ, ਜਿਸ ਨੂੰ

ਜਗਤਾ ਜਿਸ ਤੇ ਸੁਤਾ ਜੋ ਸੋ ਜਗਾਏ ਗੁਰਮਤ ਸੋਜੀ ਪਾਵਣ ਆ ਅਪਿਓ ਪੀਏ ਸੋ ਪਰਮ ਗਵਾਏ ਗੁਰਪਰਸ

ਪਾਰਾ ਗੁਰਮੁਖੋ ਵੇ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੇਰਾ ਠਾਕੁਰ ਸੱਚ ਦਿਰੜਾਈ ਗੁਰਪ੍ਰਸਾਦੀ ਸੱਚ ਚਿਤ ਲਾਈ ਸੱਚੋ ਸੱਚ ਵਰਤੇ ਸਭਨੀ ਥਾਈ ਸੱਚੇ ਸੱਚ ਸੁਮਾਵਣਿਆ ਵੇ ਪ੍ਰਵਾਹੋ ਸੱਚ ਮੇਰਾ ਪਿਆਰਾ ਕਿਲ ਵਿਖ ਅਵਗਣ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਿਆਈਏ ਪਏ।

ਅਲਖ ਵਰਤੀ ਅਗਮ ਅਪਾਰ ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ ਸਹਿਜੇ ਸੱਚ ਸੁਮਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਸ਼ਬਦ ਮਨ ਵਸਾ।

ਸਾਰਾ ਗੁਰਮੁਖੋ ਵੇਸੂ ਆਪਣਾ ਘਰ ਰਾਖੀ ਪੰਚ ਦੂਤਾ ਸ਼ਬਦ ਪਚਾਵਣਿਆ ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਿਜੇ ਪ੍ਰਭ ਸੇਵੇ ਅਣਦਿਨ ਮਾਤੇ ਮਿਲ ਪ੍ਰੀਤਮਾ ਸੱਚੇ ਗੁਣ ਗਾਵੇ ਹਰ ਦਰ ਸੋਭਾ ਪਾਵਣਿਆ ਏਕ ਮੇਕ ਆਪੇ ਉਪਾਇਆ ਦੁਬਦਾ।

ਲਾਵਣਿਆ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੇ ਮੈਲ ਚੁਕਾਵਣਿਆ ਰਾ ਤੀਰਾ ਸੱਚੇ ਕਿਨ ਅੰਤ ਨ ਪਾਇਆ ਗੁਰ ਪ੍ਰਸਾਦ ਕਿਨ ਵਿਰਲੇ ਚਿਤ ਲਾਇਆ ਤੁਧ ਸਲਾਹੇ ਨਾ ਰੱਜਾ ਕਬੂ ਸੱਚੇ ਨਾਵੇ ਕੀ ਭੁੱਖ ਲਾਵਣਿਆ ਏਕੋ ਵੇਖਾ ਵਰਣਾ ਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸ਼ਬਦ ਤਿਖਾ ਨਿਵਾਰੀ ਸਹਿਜੇ ਸੁਖ ਸਮਾਵਣਿਆ ਰਤਨ ਪਦਾਰਥ ਪੱਲਰ ਤੇ ਆਗੇ ਮਨਮੁਖ ਅੰਧਾ ਦੂਜੇ ਭਾਏ ਲਾਗੇ ਸੋ ਬੀਜੇ ਸੋਈ ਫਲ ਪਾਏ ਸੁਪਨ

0: ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਓ ਗੌੜੀ ਸੁਖਮਨੀ।

0: ਹਰਸਿਮਰਨ ਕਰ ਭਗਤ ਪ੍ਰਗਟਾਏ,
1: ਹਰਸਿਮਰਨ ਲਗ ਵੇਦ ਉਪਾਏ,
0: ਹਰਸਿਮਰਨ ਪੈ ਸਿਧ ਜਤੀ ਦਾਤੇ,
1: ਹਰਸਿਮਰਨ ਨੀਚ ਚਾਹ ਕੁੰਟ ਜਾਤੇ,
0: ਹਰਸਿਮਰਨ ਧਾਰੀ ਸਭ ਧਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰਸਿਮਰ

0: ਨਿਮਕ ਨਿਮਕ ਕਰ ਸਰੀਰ ਕਟਾਵੇ,
1: ਤਾਂ ਹਮੇ ਮੈਲ ਨਾ ਜਾਵੇ।
0: ਹਰ ਕੇ ਨਾਮ ਸੰਸਾਰ ਕਛ ਨਾ ਹੈ,
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ।
0: ਮਨ ਕਾਮਨਾ

0: ਸਤਿਵਦੀ
1: ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ
0: ਤਿਸਾ ਕਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧ ਤਨ ਲਾਵੇ
0: ਤਿਸ ਕੋ ਸਿਮਰਤ ਪਰਮ ਗਤ ਪਾਵੇ
1: ਜੇ ਪ੍ਰਸਾਦ ਵਸੇ ਸੁਖ ਮੰਦਰ
0: ਜੇ ਧਿਆਏ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ

0: ਕਰਤਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਪੋ ਪਾਏ
0: ਕਈ ਕੋਟ ਪਾਥਰ ਬਿਲਖਿਲ ਬਜਾਏ
1: ਕਈ ਕੋਟ ਪੌਣ ਪਾਣੀ ਵੇ ਸੰਤਰ
0: ਕਈ ਕੋਟ ਦੇਸ ਭੂ ਮੰਡਲ
1: ਕਈ ਕੋਟ ਸਸਿਅਰ ਸੂਨ ਖੱਤਰ
0: ਕਈ ਕੋਟ ਦੇਵ ਦਾਨਵ ਇੰਦਰ ਸ਼ਤਰ
1: ਸਭ ਸਮਗਰੀ ਆਪਣੇ ਸੂਤ ਧਾਰ
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ

0: ਅਣਜਾਣ ਦਿਖਿਆ ਮੈਂ
1: ਰਚੈ ਆਪਣੇ ਆਪ ਬਚੈ
0: ਪਰ ਮੈਂ ਭੂਲਾ ਦੇ ਦਿਸਤਾਵੈ
1: ਚਾਰ ਕੁੰਟ ਫਿਰ ਆਵੈ
0: ਪਰ ਕਿਰਪਾ ਜਿਸ